ਪਾਉ ਸੰਤੋਖ ਸੋਚ ਜਤ ਗੰਢੀ ਸਤ ਵਟ ਤੇ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਟ ਨਾ ਇਹੋ ਟੁੱਟੇ ਨਾ ਮਰ ਲੱਗੇ ਨਾ ਇਹੋ ਜਲੈ ਨਾ ਜਾਏ ਧਨ ਸਮਾਨ ਸਨਾਨ ਕਾ ਜੋ ਗਲ ਚੱਲੈ ਪਾਏ ਚੌਕੜ ਮਲੈ ਨਾ ਆਵੇ ਚੌਕੇ ਪਾਇਆ ਸਿੱਖਾ ਕਣ ਚੜਾਈਆਂ ਗੁਰਗਾ ਮੱਥਿਆ ਉਹ ਮੁਆ ਚੜ ਪਿਆ ਗਿਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ

0: ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਹਲਕੇ ਤੁਪ ਪਵੈ ਨਿਤ ਦਾੜੀ ਤਗਨਾ

ਸਥਾਨ ਲੈ ਪੁਜੇ ਪ੍ਰਾਣ। ਆਖਿਆ ਕਾ ਕੁੱਟਾ ਬੱਕਰਾ ਖਾਣਾ ਚੌਕੇ ਉੱਪਰ ਕਿਸਾਨਾ ਜਾਣ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਆਨਾ ਸਾਡਾ ਫਿੱਟੇ ਫਿੱਟੇ ਫੇਟ ਕਰੇ ਮਨ ਜੁਠੇ

ਬੜੀ ਸਤਿਗੁਰੂ ਡਾਕਰ ਸਲਾਹੀ ਸਿੱਚ ਵੱਡੀਆਂ ਵੱਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾਂ ਤਿਸ ਭਾਰਤ ਮਨ ਵਸਾਈਆਂ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ।

ਸੰਸਾਰਾਂ ਨੂੰ ਮਨੁੱਖੀ ਜੀਵਨ ਬਤੀਤ ਕਰਦੇ ਹੋਏ ਉਸ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਉਹ ਸਾਡੇ ਸੁੱਤੇ ਪਿਆਂ ਦੇ ਸਾਹ ਚਲਾ ਸਕਦਾ ਹੈ, ਫਿਰ ਉਹ ਸਾਡਾ ਕਾਰੋਬਾਰ, ਸਾਡੀ ਜ਼ਿੰਦਗੀ ਕਿਉਂ ਨਹੀਂ ਚਲਾ ਸਕਦਾ। ਬਸ ਉਸ ਪ੍ਰਭੂ ਤੇ ਭਰੋਸਾ ਰੱਖ ਕੇ ਤੁਰੋ, ਉਹ ਤੁਹਾਡੇ ਸਾਰੇ ਕਾਰਜ ਆਪ ਸੰਵਾਰੇਗਾ।

ਜ਼ਿੰਦਗੀ ਦੀਆਂ ਮੁਸ਼ਕਿਲਾਂ ਦੇ ਵਿੱਚ ਵੀ ਮੁਸਕਰਾਉਣਾ ਅਸਲੀ ਸਬਰ ਹੈ ਅਤੇ ਮਿਲੀ ਹਰ ਖੁਸ਼ੀ ਦਾ ਸ਼ੁਕਰਾਨਾ ਕਰਨਾ ਹੀ ਜ਼ਿੰਦਗੀ ਹੈ।

ਆਪਣੇ ਸੁਝਾਅ ਭੇਜ ਸਕਦੀਆਂ ਨੇ। ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਹੇਠ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਇਨ੍ਹਾਂ ਸੁਝਾਵਾਂ ਤੇ ਵਿਚਾਰ ਕਰੇਗੀ। ਵਿਦਿਆਰਥੀ ਨੁਮਾਇੰਦਿਆਂ ਨੇ ਗੱਲਬਾਤ ਤੇ ਤਸੱਲੀ ਪ੍ਰਗਟ ਕੀਤੀ ਹੈ ਪਰ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਬਾਰੇ ਠੋਸ ਫੈਸਲੇ ਨਹੀਂ ਲਏ ਜਾਂਦੇ ਅਤੇ ਰਸਮੀ ਹੁਕਮ ਜਾਰੀ ਨਹੀਂ ਹੁੰਦਾ ਉਦੋਂ ਤੱਕ ਉਨ੍ਹਾਂ ਦਾ ਸ਼ਾਂਤਮਈ ਅੰਦੋਲਨ ਜਾਰੀ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਬੱਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ ਨੇ। ਰਾਜ ਹੰਗਾਮੀ ਸੰਚਾਲਨ ਸੈਂਟਰ ਅਨੁਸਾਰ ਇਹ ਹਾਦਸਾ ਸਵੇਰੇ 7:15 ਵਜੇ ਦੇ ਕਰੀਬ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਬੱਸ ਬੈਰਾਗੜ੍ਹ ਤੋਂ ਚੰਬਾ ਜਾ ਰਹੀ ਸੀ। ਚਲਾਉਣ ਚ ਮੋੜ ਨੇੜੇ ਡਰਾਈਵਰ ਦਾ ਬੱਸ ਤੇ ਕੰਟਰੋਲ ਨਾ ਰਿਹਾ ਜਿਸ ਕਾਰਨ ਇਹ ਸੜਕ ਤੋਂ ਪਲਟ ਕੇ ਹੇਠਾਂ ਦੂਜੀ ਸੜਕ ਤੇ ਜਾ ਡਿੱਗੀ। ਜ਼ਖਮੀਆਂ ਵਿਚੋਂ 6 ਨੂੰ ਅਗਲੇਰੇ ਇਲਾਜ ਲਈ ਪੰਡਿਤ ਜਵਾਹਰ ਲਾਲ ਨਹਿਰੂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਚੰਬਾ ਭੇਜਿਆ ਗਿਆ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਸਕਲਾਨੀ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਚ ਹੋਏ ਹਾਦਸੇ ਵਿਚ ਜਾਨ ਮਾਲ ਦੇ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਘਟਨਾ ਵਿਚ ਆਪਣਿਆਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਾਜਿਸ਼ ਦੇ 2 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਦੋਵੇਂ ਮੁਲਜ਼ਮ ਕਥਿਤ ਤੌਰ ਤੇ ਪੰਜਾਬ ਅਤੇ ਨਵੀਂ ਦਿੱਲੀ ਵਿਚ ਯੋਜਨਾਬੱਧ ਹਮਲਿਆਂ ਲਈ ਭਾਰਤ ਪਾਕਿਸਤਾਨ ਸਰਹੱਦ ਪਾਰੋਂ IED ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਵਿਚ ਸ਼ਾਮਲ ਨੇ। ਗ੍ਰਿਫ਼ਤਾਰ ਸ਼ੁਭਮ ਕੁਮਾਰ ਅਤੇ ਫਰਾਰ ਜਸਵੀਰ ਚੌਧਰੀ ਵਿਰੁੱਧ ਏਜੰਸੀ ਦੀ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿਚ ਕੱਲ੍ਹ ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ। ਅੰਮ੍ਰਿਤਸਰ ਸਥਿਤ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਨੇ ਇਸ ਸਾਲ ਫਰਵਰੀ ਵਿਚ ਸ਼ੁਭਮ ਕੁਮਾਰ ਨੂੰ ਇਕ ਜ਼ਿੰਦਾ IED, ਇਕ ਰਿਮੋਟ ਕੰਟਰੋਲ ਡਿਵਾਈਸ, ਇਕ ਵਿਦੇਸ਼ੀ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ NIA ਨੇ ਪੰਜਾਬ ਪੁਲਿਸ ਤੋਂ ਜਾਂਚ ਆਪਣੇ ਹੱਥਾਂ ਚ ਲੈ ਲਈ ਸੀ। ਜਾਂਚ ਜਾਰੀ ਹੈ। ਪੇਮੈਂਟਸ ਕੌਂਸਲ ਆਫ ਇੰਡੀਆ PCI ਨੇ ਕਿਹਾ ਹੈ ਕਿ UPI ਰਾਹੀਂ ਕੀਤੇ ਜਾਣ ਵਾਲੇ ਡਿਜੀਟਲ ਭੁਗਤਾਨ ਖਪਤਕਾਰਾਂ ਲਈ ਮੁਫ਼ਤ ਰਹਿਣਗੇ। ਛੋਟੇ ਵਪਾਰੀਆਂ ਤੋਂ ਵੀ ਡਿਜੀਟਲ ਭੁਗਤਾਨ ਸਵੀਕਾਰ ਕਰਨ ਲਈ ਕੋਈ ਫੀਸ ਨਹੀਂ ਲਈ ਜਾਏਗੀ। ਕੌਂਸਲ ਨੇ ਕਿਹਾ ਕਿ ਬੈਂਕ, ਫਿਨਟੈਕ ਕੰਪਨੀਆਂ, NPCI ਤੇ ਭਾਰਤੀ ਰਿਜ਼ਰਵ ਬੈਂਕ UPI ਨੂੰ ਸੁਰੱਖਿਅਤ ਅਤੇ ਭਰੋਸੇਮੰਦ ਰੱਖਣ ਲਈ ਤਕਨਾਲੋਜੀ, ਸਾਈਬਰ ਸੁਰੱਖਿਆ, ਧੋਖਾਧੜੀ ਰੋਕਥਾਮ ਅਤੇ ਨਵੀਆਂ ਵਿਸ਼ੇਸ਼ਤਾਵਾਂ ਵਿਚ ਲਗਾਤਾਰ ਨਿਵੇਸ਼ ਕਰ ਰਹੇ ਨੇ। ਅਮਰੀਕਾ ਦੇ ਯੂਜੀਨ ਵਿਚ ਚੱਲ ਰਹੀ ਵਿਸ਼ਵ ਅਥਲੈਟਿਕਸ U20 ਚੈਂਪੀਅਨਸ਼ਿਪ ਦੇ ਤੀਜੇ ਦਿਨ ਭਾਰਤ ਨੇ ਆਪਣਾ ਪਹਿਲਾ ਤਮਗਾ ਜਿੱਤਿਆ। ਆਸ਼ੀਸ਼ ਯਾਦਵ ਨੇ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। 19 ਸਾਲਾ ਆਸ਼ੀਸ਼ ਆਪਣੀ ਤੀਜੀ ਕੋਸ਼ਿਸ਼ ਵਿਚ 74.09 ਮੀਟਰ ਦੇ ਆਪਣੇ ਸਰਬੋਤਮ ਥਰੋ ਨਾਲ ਦੂਜੇ ਸਥਾਨ ਤੇ ਰਿਹਾ। ਉਹ ਵਿਸ਼ਵ ਅਥਲੈਟਿਕਸ U20 ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਗਿਆ। ਇਸ ਤੋਂ ਪਹਿਲਾਂ ਨੀਰਜ ਚੋਪੜਾ ਨੇ ਪੋਲੈਂਡ ਵਿਚ 2016 ਵਿਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਦੱਖਣੀ ਕੋਰੀਆ ਦੇ ਅਸਾਨ ਵਿਚ ਕੋਰੀਆ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਸ ਦੇ ਫਾਈਨਲ ਵਿਚ ਪਹੁੰਚ ਗਈ ਹੈ। ਅਸ਼ਮਿਤਾ ਨੇ ਸੈਮੀਫਾਈਨਲ ਵਿਚ ਭਾਰਤ ਦੀ ਹੀ ਰਕਸ਼ਿਤਾ ਰਾਮਰਾਜ ਨੂੰ 21-13, 16-21, 21-13 ਨਾਲ ਹਰਾਇਆ। ਹੁਣ ਫਾਈਨਲ ਚ ਅਸ਼ਮਿਤਾ ਦਾ ਮੁਕਾਬਲਾ ਭਲਕੇ ਚੀਨ ਦੀ ਕਿਊ ਹਾਨ ਨਾਲ ਹੋਏਗਾ। ਹਾਨ ਦੂਜੇ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਦੀ ਜੀ ਕਿਮ ਨੂੰ 22-18, 21-21, 14 ਨਾਲ ਹਰਾ ਕੇ ਫਾਈਨਲ ਵਿਚ ਪਹੁੰਚੀ ਹੈ। ਜੰਮੂ ਕਸ਼ਮੀਰ ਵਿਚ ਖਰਾਬ ਮੌਸਮ ਅਤੇ ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਕਈ ਥਾਵਾਂ ਤੇ ਸੜਕ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅੱਜ ਜੰਮੂ ਤੋਂ ਬਾਲਟਲ ਵੱਲ ਅਮਰਨਾਥ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ ਬਾਲਟਲ ਤੋਂ ਪਵਿੱਤਰ ਗੁਫਾ ਮੰਦਰ ਵੱਲ ਯਾਤਰਾ ਆਮ ਵਾਂਗ ਜਾਰੀ ਹੈ। ਸਵੇਰ ਤੋਂ ਲੈ ਕੇ ਹੁਣ ਤੱਕ 1,200 ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ IIT ਦਿੱਲੀ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਫੈਸਲਿਆਂ ਵਿਚ ਰਾਸ਼ਟਰੀ ਹਿੱਤ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਝਾਰਖੰਡ ਸਰਕਾਰ ਨੇ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਅੱਜ ਗੱਲਬਾਤ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਬੱਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ ਨੇ। ਭਾਰਤ ਦੇ ਆਸ਼ੀਸ਼ ਯਾਦਵ ਨੇ ਅਮਰੀਕਾ ਦੇ ਯੂਜੀਨ ਵਿਚ ਵਿਸ਼ਵ ਅਥਲੈਟਿਕਸ U20 ਚੈਂਪੀਅਨਸ਼ਿਪ ਵਿਚ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ ਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਕੋਰੀਆ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਗੀਤ ਤੁਸਾਂ ਸਤਵਿੰਦਰ ਬਿੱਟੀ ਦੀ ਆਵਾਜ਼ ਵਿਚ ਸੁਣਦੇ ਪਏ ਹਵੇ। ਗੀਤ ਸੁਣ ਕੇ ਉਦਾਸ ਨਾ ਥੀਵਣਾ, ਹੁਣ ਜੁਲਦੇ ਹਾਂ ਮੇਲੇ ਵੱਲ। ਭਾਈ ਵਾਹ, ਪੰਜਾਬ ਵਿਚ ਲੱਗਣ ਵਾਲੇ ਮੇਲੇ ਕਿਹੜੇ ਸ਼ਾਨਦਾਰ ਹੁੰਦੇ ਹਨ ਤੇ ਮੇਲੇ ਵੰਜਣ ਕੀਤੇ ਛੁਹੇਰ ਦੇ ਹਾਰ ਸ਼ਿੰਗਾਰ ਤਾਂ ਪੁੱਛੋ ਹੀ ਨਾ। ਰੰਗ ਬਿਰੰਗਾ ਸੂਟ, ਬੋਛਣ ਤੇ ਗਹਿਣੇ, ਇਹ ਦੇਖੋ ਕੇ ਪਈ ਆਦੀ ਏ। ਗੱਲ ਪਹਿਣ ਕੇ ਲਾਚੀ ਹਾਰ, ਮੈਂ ਜਾਣਾ ਮੇਲੇ ਨੂੰ। ਭਾਈ ਲਾਚੀ ਹਾਰ ਹੁਣ ਤਾਂ ਕੋਈ ਪੈਂਦਾ ਨਹੀਂ, ਪਰ ਬਹੁ ਪੁਰਾਣੇ ਵੇਲੇ ਵਿਚ ਬੁਗਤੀਆਂ ਸੱਗੀ ਫੁੱਲ ਲਾਚੀ ਹਾਰ ਦਾ ਬਹੁ ਫੈਸ਼ਨ ਹੈ। ਬੀ ਐਸ ਕੋਮਲ ਨੇ ਬੜਾ ਸ਼ਾਨਦਾਰ ਗੀਤ ਲਿਖਾ ਹੈ, ਕਰ ਸੋਲਾ ਸ਼ਿੰਗਾਰ ਮੈਂ ਜਾਣਾ ਮੇਲੇ ਨੂੰ, ਤੇ ਆਪਣੀ ਹਸੀਨ ਆਵਾਜ਼ ਵਿਚ ਪੇਸ਼ ਕਰਦੀ ਹੈ ਗਾਇਕਾ ਲਾਚ ਸਚਦੇਵਾ।

ਸਾਂ ਸੁਣਦੇ ਪਏ ਹਵੇ ਲਾਜ ਸਚਦੇਵਾ ਦਾ ਗਾਇਆ ਗੀਤ। ਇਸ ਮੇਲੇ ਦੀ ਗੱਲ ਕੋ ਅੱਗੇ ਵਧਾਉਂਦੇ ਹੈ। ਛੁਹੇਰ ਨੇ ਪਹਿਲਾਂ ਵੀ ਪਾਈਆਂ ਹਨ, ਜਦ ਤੁਰਦੀ ਹੈ ਤਾਂ ਪਹਿਲਾਂ ਛਿਣਕਦੀਆਂ ਹਨ। ਹੁਣ ਮੇਲੇ ਵਿਚ ਛੁਹਰ ਵੀ ਘੁੰਮਦੇ ਰਹੇ ਹਨ, ਉਹ ਭਲਾ ਮੇਲੇ ਕਿਉਂ ਨਾ ਆਵਣ। ਵਨ ਸਵੰਨੀਆਂ ਤਿਆਰ ਹੋਈਆਂ ਛੁਹੇਰਾਂ ਕੋ ਦੇਖਣ ਕੀਤੇ ਤੇ ਇਸੇ ਮੇਲੇ ਵਿਚ ਪਹਿਲਾਂ ਛਣਕਾਂਦੀ ਤੁਰਦੀ ਇਕ ਛੁਹੇਰ ਕੋ ਦੇਖ ਕੇ ਗਬਰੂ ਕੇ ਪਿਆਦਾ ਹੈ। ਪਜੇਬਾਂ ਛਣਕਾਵੇ ਜਾਣ ਕੇ ਨਿਕੋਲੋ ਲੰਘਦੀ, ਯਾਨੀ ਉਹ ਤਾਂ ਉਸ ਕੋ ਰਿਝਾਵਣ ਕੀਤੇ ਜਾਣ ਬੁਝ ਕੇ ਪਹਿਲਾਂ ਛਣਕੇ ਦੀ ਪਈ ਹੈ। ਕਿਹੜਾ ਮਜ਼ੇਦਾਰ ਗੀਤ ਹੈ, ਆਓ ਸੁਣੇਂਦੇ ਹੈ ਹਰਜੀਤ ਹਰਮਨ ਦਾ ਗਾਇਆ ਹੈ ਗੀਤ।

ਪਰ ਬਹੁ ਵੱਡੀ ਨਿਆਮਤ ਹੈ। ਇਹ ਤਾਂ ਤੁਸੀਂ ਗੀਤ ਸੁਣ ਕੇ ਸਮਝ ਗਏ ਹੋ ਸੋ। ਗੁੱਡੀ ਫਿਲਮ ਦੇ ਇਸ ਗੀਤ ਦੇ ਨਾਲ ਹੀ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥੇ ਹੀ ਖਤਮ ਥੀਂਦਾ ਹੈ। ਇਹ ਹੈ ਤੁਹਾਡੀ ਸੇਵਾ ਵਿਚ ਸਰਾਇਕੀ ਪ੍ਰੋਗਰਾਮ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ। ਇਸੇ ਦੀ ਇਸੇ ਟਾਈਮ ਵੱਲ ਮਿਲ ਤੂੰ।

ਅੱਜ ਦੀ ਗੱਲ ਦੋਸਤੋ ਜੋ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਉਹ ਵਿਸ਼ਾ ਹੈ ਆਜ਼ਾਦੀ ਸੰਗਰਾਮ ਵਿੱਚ ਮਹਿਲਾਵਾਂ ਦਾ ਯੋਗਦਾਨ। ਅਸੀਂ ਸਾਰੇ ਹੀ ਜਾਣਦੇ ਹਾਂ ਦੋਸਤੋ ਔਰਤਾਂ ਸਾਡੇ ਸਮਾਜ ਦਾ ਅਜਿਹਾ ਹਿੱਸਾ ਨੇ ਜੋ ਘਰ ਨੂੰ ਤਾਂ ਸੰਭਾਲਦੀਆਂ ਹੀ ਨੇ ਪਰਿਵਾਰਾਂ ਨੂੰ ਤਾਂ ਪਾਲਦੀਆਂ ਹੀ ਨੇ ਨਾਲ ਦੇ ਨਾਲ ਆਪਣੇ ਆਪ ਨੂੰ ਵੀ ਆਪਣੀ ਪਹਿਚਾਣ ਦੇ ਲਈ ਵੀ ਸੰਘਰਸ਼ ਹਮੇਸ਼ਾ ਕਰਦੀਆਂ ਰਹੀਆਂ ਨੇ।

ਅਤੇ ਨਾਲ ਨਾਲ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ ਨਾਲ ਆਪਣੇ ਦੇਸ਼ ਲਈ ਆਪਣੇ ਮੁਲਕ ਦੇ ਲਈ ਸੰਘਰਸ਼ ਕੀਤਾ ਤੇ ਉਸ ਦੇ ਵਿਚ ਇਕਜੁੱਟ ਹੋ ਕੇ ਮਰਦਾਂ ਦੇ ਨਾਲ ਖੜੀਆਂ ਹੋਈਆਂ। ਔਰਤਾਂ ਦੀ ਆਜ਼ਾਦੀ ਸੰਗਰਾਮ ਦੇ ਵਿਚ ਭੂਮਿਕਾ ਦੋਸਤੋ ਬਹੁਤ ਹੀ ਮਹੱਤਵਪੂਰਨ ਰਹੀ ਹੈ। ਜਨ ਅੰਦੋਲਨ ਦੇ ਵਿਚ ਸਰਗਰਮ ਭਾਗੀਦਾਰੀ ਦੇ ਲਈ ਭਾਰਤ ਮਾਤਾ ਦੇ ਪ੍ਰਤੀਕ ਤੋਂ ਪ੍ਰੇਰਿਤ ਔਰਤਾਂ ਖੇਤਰਾਂ ਅਤੇ ਭਾਈਚਾਰਿਆਂ ਦੇ ਵਿਚ ਇਕਜੁੱਟ ਹੋਈਆਂ ਅਤੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਸਮਰਥਨ ਨੂੰ ਜੁਟਾਇਆ। ਇਕ ਲੜੀ ਦੇ ਨਾਲ ਦੂਸਰੀ ਲੜੀ ਜੁੜਦੀ ਗਈ। ਸਮਾਜ ਦੇ ਵਿਚ ਔਰਤਾਂ ਨੇ ਇਸ ਸੰਘਰਸ਼ ਨੂੰ ਤੇਜ਼ ਕਰਨ ਦੇ ਵਿਚ ਆਪਣੀ ਬਹੁਤ ਵੱਡੀ ਭੂਮਿਕਾ ਨਿਭਾਈ। ਅਸਹਿਯੋਗ ਅੰਦੋਲਨ ਦੇ ਵਿਚ ਔਰਤਾਂ ਨੇ ਬ੍ਰਿਟਿਸ਼ ਸਾਮਾਨ ਦਾ ਬਾਈਕਾਟ ਕੀਤਾ, ਖਾਦੀ ਨੂੰ ਉਤਸ਼ਾਹਿਤ ਕੀਤਾ, ਮਾਰਚਾਂ ਦੇ ਵਿਚ ਸ਼ਾਮਲ ਹੋ ਕੇ ਅਤੇ ਜੇਲਾਂ ਦੇ ਵਿਚ ਸਜ਼ਾਵਾਂ ਕੱਟ ਕੇ ਇਨ੍ਹਾਂ ਨੇ ਹਿੰਮਤ ਨਹੀਂ ਹਾਰੀ। ਦਲੇਰੀ ਤੇ ਰਾਜਨੀਤਿਕ ਜਾਗਰੂਕਤਾ ਦਾ ਪ੍ਰਦਰਸ਼ਨ ਵੀ ਦਿੱਤਾ। ਦੋਸਤੋ, ਔਰਤਾਂ ਨੇ ਸਮਾਜ ਨੂੰ ਸੁਧਾਰਨ ਦੇ ਵੱਲ, ਸਮਾਜ ਵਿਚ ਕੁਰੀਤੀਆਂ ਦੇ ਵੱਲ ਧਿਆਨ ਦਵਾਉਣ ਦੇ ਲਈ ਤੇ ਇਨ੍ਹਾਂ ਕੁਰੀਤੀਆਂ ਨੂੰ ਖਤਮ ਕਰਨ ਦੇ ਲਈ ਵੀ ਕਈ ਅੰਦੋਲਨਾਂ ਦੇ ਵਿਚ ਹਿੱਸਾ ਲੈ ਕੇ ਉਨ੍ਹਾਂ ਹਿੱਸਿਆਂ ਦੇ ਨਾਲ ਉਸ ਹਿੱਸੇ ਦੇ ਨਾਲ ਸਮਾਜ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਜਾਗਰੂਕਤਾ ਦੇ ਨਾਲ ਨਾਲ ਆਜ਼ਾਦੀ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਵਿਚ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਨਮਕ ਸਤਿਆਗ੍ਰਹਿ ਅੰਦੋਲਨ 1930 ਦੇ ਵਿਚ ਸਰੋਜਨੀ ਨਾਇਡੂ ਅਤੇ ਕਮਲਾ ਨਹਿਰੂ ਵਰਗੀਆਂ ਪ੍ਰਸਿੱਧ ਆਗੂਆਂ ਨੇ ਮਾਰਚਾਂ ਦੀ ਅਗਵਾਈ ਕੀਤੀ, ਲੂਣ ਦੀਆਂ ਦੁਕਾਨਾਂ ਤੇ ਧਰਨੇ ਦਿੱਤੇ ਅਤੇ ਪੇਂਡੂ ਔਰਤਾਂ ਨੂੰ ਲਾਮਬੱਧ ਕੀਤਾ, ਔਰਤਾਂ ਨੂੰ ਮੁੱਖ ਧਾਰਾ ਵਿਚ ਸੰਘਰਸ਼ ਵਿਚ ਸ਼ਾਮਿਲ ਕੀਤਾ, ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ, ਉਨ੍ਹਾਂ ਦੀ ਆਜ਼ਾਦੀ ਤੇ ਭਾਰਤ ਦੀ ਆਜ਼ਾਦੀ ਦੇ ਮਾਇਨੇ ਅਰਥ ਸਮਝਾ ਕੇ ਉਸ ਸਾਮਰਾਜਵਾਦ ਦੇ ਵਿਰੁੱਧ ਖੜਾ ਕੀਤਾ ਜਿਸ ਤੋਂ ਅਸੀਂ ਅੱਜ ਆਜ਼ਾਦੀ ਹਾਸਲ ਕਰ ਚੁੱਕੇ ਹਾਂ। ਭਾਰਤ ਛੱਡੋ ਅੰਦੋਲਨ ਵਿਚ ਔਰਤਾਂ ਨੇ ਰੈਲੀਆਂ ਦਾ ਅੰਦੋਲਨ ਕੀਤਾ, ਰਾਸ਼ਟਰਵਾਦੀ ਸੰਦੇਸ਼ ਫੈਲਾਏ, ਭੂਮੀਗਤ ਰੇਡੀਓ ਚਲਾਏ ਅਤੇ ਪੁਰਸ਼ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਦੇ ਦੌਰਾਨ ਅੰਦੋਲਨ ਦੀ ਨਿਰੰਤਰਤਾ ਨੂੰ ਬਣਾਈ ਰੱਖਿਆ। ਜਦੋਂ ਕਦੇ ਵੀ ਅਜਿਹਾ ਮਹਿਸੂਸ ਹੋਇਆ ਜਾਂ ਅਜਿਹੇ ਹਾਲਾਤ ਬਣੇ ਕਿ ਨੇਤਾਵਾਂ ਨੂੰ, ਖਾਸ ਕਰ ਉਨ੍ਹਾਂ ਨੂੰ ਜੋ ਅੰਦੋਲਨ ਦੇ ਹਿੱਸੇਦਾਰ ਸਨ, ਉਨ੍ਹਾਂ ਨੂੰ ਜਦੋਂ ਜੇਲਾਂ ਦੇ ਵਿਚ ਡੱਕ ਦਿੱਤਾ ਗਿਆ ਤਾਂ ਔਰਤਾਂ ਨੇ ਉਨ੍ਹਾਂ ਦੀ ਥਾਂ ਤੇ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਇਆ, ਸਮਾਜ ਨੂੰ ਸੰਭਾਲਿਆ, ਸਮਾਜ ਵਿਚ ਜਿਹੜੀਆਂ ਪ੍ਰਣਾਲੀਆਂ ਦਾ ਉਹ ਹਿੱਸੇ ਨੇ ਉਨ੍ਹਾਂ ਨੂੰ ਸੰਭਾਲਿਆ ਤੇ ਨਾਲ ਹੀ ਨਾਲ ਗ੍ਰਿਫਤਾਰੀਆਂ ਦੇ ਕੇ ਅੰਦੋਲਨ ਦੀ ਨਿਰੰਤਰਤਾ ਨੂੰ ਵੀ ਬਣਾਈ ਰੱਖਿਆ। ਇਨਕਲਾਬੀ ਯੋਗਦਾਨ ਦੇ ਵਿਚ ਪ੍ਰਤੀਲਿਤਾ ਵੱਡੇਦਾਰ ਅਤੇ ਕਲਪਨਾ ਦਿੱਤਾ ਅਤੇ ਆਗੂਆਂ ਨੇ ਚਟਗਾਮ ਦੇ ਛਾਪਿਆਂ, ਬ੍ਰਿਟਿਸ਼ ਅਦਾਰਿਆਂ ਤੇ ਹਮਲਿਆਂ ਅਤੇ ਭੂਮੀਗਤ ਇਨਕਲਾਬੀ ਨੈਟਵਰਕਾਂ ਵਿਚ ਸਰਗਰਮੀ ਦੇ ਨਾਲ ਹਿੱਸਾ ਨਿਭਾਇਆ। ਰਾਣੀ ਲਕਸ਼ਮੀ ਬਾਈ, ਜਿਨ੍ਹਾਂ ਨੂੰ ਅਸੀਂ ਬਹੁਤ ਵੱਡੇ ਬਲੀਦਾਨ ਦੇ ਲਈ ਜਾਣਦੇ ਹਾਂ, ਸਤਿਕਾਰ ਕਰਦੇ ਹਾਂ, ਮਾਤੰਗਿਨੀ, ਹਜ਼ਾਰਾ ਅਤੇ ਕਲਕੱਤਾ ਬੜੁਆ ਬਲੀਦਾਨ ਦੇ ਪ੍ਰਤੀਕ ਬਣ ਗਏ। ਜਦ ਭਾਗੀਦਾਰੀ ਨੂੰ ਪ੍ਰੇਰਿਤ ਕਰਦੇ ਹੋਏ ਮਹਾਰਾਣੀ ਲਕਸ਼ਮੀ ਬਾਈ ਨੇ ਆਪਣੇ ਸਾਮਰਾਜ, ਆਪਣੇ ਦੇਸ਼, ਆਪਣੇ ਮੁਲਕ ਨੂੰ ਆਜ਼ਾਦੀ ਦੇ ਲਈ ਪ੍ਰੇਰਣਾ ਦੇ ਸਰੋਤ ਬਣਦਿਆਂ ਹੋਇਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਔਰਤਾਂ ਨੇ ਆਜ਼ਾਦੀ ਦੇ ਸੰਘਰਸ਼ ਦੇ ਵਿਚ ਇਸ਼ਤਿਹਾਰ ਵੰਡੇ, ਪੈਂਫਲੇਟ ਵੰਡੇ, ਰੋਜ਼ੀ ਰੋਟੀ ਦਾ ਇੰਤਜ਼ਾਮ ਕਰਦੀਆਂ ਅਤੇ ਗੁਪਤ ਵਿਰੋਧ ਯਤਨਾਂ ਦੀ ਤਾਲਮੇਲ ਕਰਦੀਆਂ ਹੋਈਆਂ ਜੋ ਰਾਜਨੀਤਿਕ ਸੂਝਬੂਝ ਨੂੰ ਉਜਾਗਰ ਕਰਦੀਆਂ ਸਨ। ਅਜਿਹਾ ਯੋਗਦਾਨ ਦਿੱਤਾ ਜਿਸ ਯੋਗਦਾਨ ਦੇ ਨਾਲ ਜੇਕਰ ਗ੍ਰਿਫਤਾਰੀਆਂ ਵੀ ਹੋਈਆਂ ਆਜ਼ਾਦੀ ਦੇ ਦੌਰਾਨ, ਤਾਂ ਵੀ ਸਮਾਜ ਦੇ ਵਿਚ, ਭਾਰਤ ਦੇ ਵਿਚ ਸੰਘਰਸ਼ ਜਾਰੀ ਰਿਹਾ। ਆਲ ਇੰਡੀਆ ਵੁਮੈਨ ਕਾਨਫਰੰਸ ਅਤੇ ਵਿਮੈਨਸ ਇੰਡੀਅਨ ਐਸੋਸੀਏਸ਼ਨ ਵਰਗੀਆਂ ਮਹਿਲਾ ਕੇਂਦਰਿਤ ਸੰਸਥਾਵਾਂ ਦੇ ਗਠਨ ਨੇ ਰਾਜਨੀਤਿਕ ਸਰਗਰਮੀ ਅਤੇ ਸਮਾਜਿਕ ਸੁਧਾਰ ਦੇ ਲਈ ਪਲੇਟਫਾਰਮ ਨੂੰ ਪ੍ਰਦਾਨ ਕੀਤਾ। ਔਰਤਾਂ ਇਸ ਪਲੇਟਫਾਰਮ ਦੇ ਨਾਂ ਥੱਲੇ, ਇਸ ਪਲੇਟਫਾਰਮ ਦੇ ਝੰਡੇ ਥੱਲੇ ਇਕੱਠੀਆਂ ਹੁੰਦੀਆਂ, ਆਪਣੀਆਂ ਸਮਾਜਿਕ ਅਤੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਬਾਰੇ ਚ ਜਾਣੂ ਕਰਵਾਉਂਦੀਆਂ, ਜਾਣਕਾਰੀ ਦਿੰਦੀਆਂ ਤੇ ਦੂਸਰੇ ਲੋਕਾਂ ਨੂੰ ਵੀ ਪ੍ਰੇਰਿਤ ਕਰਦੀਆਂ ਕਿ ਕਿਸ ਤਰ੍ਹਾਂ ਨਾਲ ਉਹ

0: ਸਮਾਜ ਦੇ ਵਿਚ ਇਸ ਸ਼ਾਸਨ ਦੇ ਵਿਰੁੱਧ ਇਕੱਠੀਆਂ ਹੋ ਕੇ ਆਜ਼ਾਦੀ ਦੇ ਸੰਘਰਸ਼ ਦੇ ਵਿਚ ਯੋਗਦਾਨ ਪਾ ਸਕਦੀਆਂ ਨੇ। ਸਰੋਜਨੀ ਨਾਇਡੂ, ਵਿਜੇ ਲਕਸ਼ਮੀ ਪੰਡਿਤ, ਅਰੁਣਾ ਆਸਫ ਅਲੀ, ਸੁਚੇਤਾ ਕ੍ਰਿਪਲਾਨੀ ਵਰਗੀਆਂ ਆਗੂਆਂ ਦੀ ਅਗਵਾਈ ਵਿਚ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਗਈ ਅਤੇ ਔਰਤਾਂ ਨੇ ਇਨ੍ਹਾਂ ਦੇ ਮੋਢੇ ਨਾਲ ਮੋਢਾ ਖੜਾ ਕਰਕੇ ਆਪਣੇ ਆਪ ਨੂੰ ਇਸ ਅੰਦੋਲਨ ਦੇ ਵਿਚ ਸ਼ਾਮਲ ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕੀਤੀ ਇਸ ਅੰਦੋਲਨ ਨੇ ਅਤੇ ਰਾਜਨੀਤੀ ਵਿਚ ਔਰਤਾਂ ਦੀ ਲੀਡਰਸ਼ਿਪ ਦੇ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ। ਸਰੋਜਨੀ ਨਾਇਡੂ, ਵਿਜੇ ਲਕਸ਼ਮੀ ਪੰਡਿਤ, ਅਰੁਣਾ ਆਸਿਫ ਅਲੀ ਅਤੇ ਸੁਚੇਤਾ ਕ੍ਰਿਪਲਾਨੀ ਵਰਗੇ ਆਗੂਆਂ ਦੀ ਅਗਵਾਈ ਨੇ ਸਾਵਿਤਰੀ ਬਾਈ ਫੂਲੇ ਵਰਗੇ ਪ੍ਰਤੀਕ, ਔਰਤਾਂ ਦੀ ਸਿੱਖਿਆ, ਕਾਨੂੰਨੀ ਸਮਾਨਤਾ, ਜਾਇਦਾਦ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਦੇ ਸਨ ਅਤੇ ਪਰਦਾ ਤੇ ਬਾਲ ਵਿਆਹ ਵਰਗੀਆਂ ਪਾਬੰਦੀਆਂ ਵਾਲੀਆਂ ਪ੍ਰਥਾਵਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਹੋਏ ਸਨ, ਜਿਸ ਦਾ ਨਤੀਜਾ ਇਹ ਹੋਇਆ ਕਿ ਇਨ੍ਹਾਂ ਪ੍ਰਥਾਵਾਂ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ ਗਿਆ, ਸਮਾਜ ਦੇ ਵਿਚ ਇਸ ਕੋਡ ਨੂੰ ਕੱਢ ਕੇ ਬਾਹਰ ਸੁੱਟਿਆ ਗਿਆ। ਔਰਤਾਂ ਨੇ ਜਿਸ ਤਰ੍ਹਾਂ ਨਾਲ ਆਜ਼ਾਦੀ ਦੇ ਸੰਘਰਸ਼ਾਂ ਵਿਚ ਸਹਿਯੋਗ ਦਿੱਤਾ ਉਸੇ ਤਰ੍ਹਾਂ ਨਾਲ ਘਰ ਦੇ ਕੰਮਕਾਰ ਦੇ ਨਾਲ ਨਾਲ ਖਾਦੀ ਦੇ ਪ੍ਰਚਾਰ ਦੇ ਵਿਚ ਯਾਨੀ ਕਿ ਆਪਣੇ ਸਵਦੇਸ਼ੀ ਬਣੇ ਹੋਏ ਕੱਪੜੇ ਨੂੰ ਤੇ ਉਸ ਦੇ ਪ੍ਰਚਾਰ ਨੂੰ ਪ੍ਰੇਰਿਤ ਕਰਨ ਦੇ ਲਈ ਸਾਖਰਤਾ ਮੁਹਿੰਮਾਂ ਅਤੇ ਸਿਵਲ ਸਮਾਜ ਵਿਚ ਭਾਗੀਦਾਰੀ ਰਾਹੀਂ ਪੇਂਡੂ ਅਤੇ ਸ਼ਹਿਰੀ ਔਰਤਾਂ ਨੂੰ ਸਸ਼ਕਤ ਬਣਾਇਆ, ਸਮਾਜਿਕ ਸੁਧਾਰ ਨੂੰ ਰਾਜਨੀਤਿਕ ਸਰਗਰਮੀ ਦੇ ਨਾਲ ਜੋੜਿਆ ਅਤੇ ਇਸ ਤਰ੍ਹਾਂ ਨਾਲ ਸਮਾਜ ਦੇ ਵਿਚ ਪ੍ਰਚਾਰ ਤੇ ਪ੍ਰਸਾਰ ਨੂੰ ਵਧਾਇਆ। ਰਾਣੀ ਲਕਸ਼ਮੀ ਬਾਈ ਨੇ ਆਜ਼ਾਦੀ ਪਹਿਲੀ ਜੰਗ 1957 ਵਿਚ ਆਪਣੀ ਬਹਾਦਰੀ ਦਾ ਜ਼ੋਰ ਦਿਖਾਇਆ ਤੇ ਸ਼ਹਾਦਤ ਪੀਤੀ। ਰਾਣੀ ਚੇਨੰਮਾ ਕਰਨਾਟਕ ਦੇ ਕਿਟਰੂ ਦੀ ਰਾਣੀ ਨੇ 1824 ਦੇ ਵਿਚ ਅੰਗਰੇਜ਼ਾਂ ਵਿਰੁੱਧ ਬਗਾਵਤ ਦੀ ਅਗਵਾਈ ਕੀਤੀ। ਸਾਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਬਣੀ ਜਿਨ੍ਹਾਂ ਨੇ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਅਤੇ ਵਿਧਵਾ ਪੁਨਰ ਵਿਆਹ ਦੀ ਵਕਾਲਤ ਕੀਤੀ। ਸਰੋਜਨੀ ਨਾਇਡੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਭਾਰਤੀ ਮਹਿਲਾ ਬਣੀ। ਐਨੀ ਬੇਸੈਂਟ 1917 ਵਿਚ ਪਹਿਲੀ ਕਾਂਗਰਸ ਮਹਿਲਾ ਪ੍ਰਧਾਨ ਅਤੇ ਮਦਰਾਸ ਹੋਮ ਰੂਲ ਲੀਗ ਦੀ ਉਨ੍ਹਾਂ ਨੇ ਸ਼ੁਰੂਆਤ ਕੀਤੀ। ਅਰੁਣਾ ਆਸਿਫ ਅਲੀ ਜਿਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦੌਰਾਨ ਕਾਂਗਰਸ ਦਾ ਝੰਡਾ ਲਹਿਰਾਇਆ ਜਿਸ ਨਾਲ ਉਨ੍ਹਾਂ ਨੂੰ 1942 ਦੀ ਨਾਇਕਾ ਦਾ ਖਿਤਾਬ ਵੀ ਮਿਲਿਆ। ਕਸਤੂਰਬਾ ਗਾਂਧੀ ਜੀ ਨੇ ਸਿਵਲ ਨਾਫਰਮਾਨੀ ਵਿਰੋਧ ਪ੍ਰਦਰਸ਼ਨਾਂ ਅਤੇ ਕੈਦ ਦੇ ਵਿਚ ਸਰਗਰਮੀ ਦੇ ਨਾਲ ਸ਼ਮੂਲੀਅਤ ਕੀਤੀ। ਫਾਤਿਮਾ ਸ਼ੇਖ ਕੁੜੀਆਂ ਦੀ ਸਿੱਖਿਆ ਅਤੇ ਸਮਾਜਿਕ ਸੁਧਾਰ ਦੀ ਮੋਢੀ ਅਤੇ ਔਰਤਾਂ ਦੇ ਸਸ਼ਕਤੀਕਰਨ ਦੀ ਨੀਂਹ ਰੱਖਣ ਵਾਲੀ ਮਹਿਲਾ ਸੀ। ਦੋਸਤੋ, ਔਰਤਾਂ ਸਿਰਫ ਭਾਗੀਦਾਰ ਹੀ ਨਹੀਂ ਸਗੋਂ ਸਮਾਜ ਅਤੇ ਆਜ਼ਾਦ ਭਾਰਤ ਦੀ ਆਜ਼ਾਦੀ ਅੰਦੋਲਨ ਦੇ ਰਾਹ ਨੂੰ ਆਕਾਰ ਦੇਣ ਦੇ ਲਈ ਹਿੰਮਤ, ਰਣਨੀਤੀ, ਕਾਰਵਾਈ ਅਤੇ ਸਮਾਜਿਕ ਸੁਧਾਰ ਦਾ ਸੁਮੇਲ ਪ੍ਰਦਾਨ ਕੀਤਾ ਹੈ। ਉਨ੍ਹਾਂ ਦੇ ਯੋਗਦਾਨ ਰਾਜਨੀਤਿਕ ਸੰਘਰਸ਼ ਅਤੇ ਸਮਾਜਿਕ ਮੁਕਤੀ ਦੇ ਲਾਂਘੇ ਦੀ ਉਦਾਹਰਣ ਅਸੀਂ ਦੇਖਦੇ ਹਾਂ ਅਤੇ ਅੱਜ ਸਾਡੇ ਲਈ ਇਹ ਸਾਰੀਆਂ ਔਰਤਾਂ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਇਆ ਹੈ ਪ੍ਰੇਰਣਾ ਦੇ ਸਰੋਤ ਨੇ। ਸੋ ਇਸ ਤਰ੍ਹਾਂ ਨਾਲ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਆਜ਼ਾਦੀ ਸੰਗਰਾਮ ਦੇ ਵਿਚ ਮਹਿਲਾਵਾਂ ਦਾ ਯੋਗਦਾਨ ਕਿਸੇ ਵੀ ਪਾਸੇ ਤੋਂ ਘੱਟ ਨਹੀਂ ਰਿਹਾ ਹੈ। ਉਨ੍ਹਾਂ ਨੇ ਆਪਣਾ ਸਮਾਜ ਅਤੇ ਆਜ਼ਾਦੀ ਦੇ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਸੋ ਹੁਣ ਵੱਧਦੇ ਹਾਂ ਸਾਡੇ ਅਗਲੇ ਸਿਲਸਿਲੇ ਦੇ ਵੱਲ। ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਸਿਲਸਿਲਾ ਖਬਰਸਾਰ। ਅੱਜ ਦੇ ਇਸ ਚਰਚਾ ਚ ਸ਼ਾਮਲ ਹੋ ਰਹੇ ਨੇ ਜੋਗਿੰਦਰ ਸੰਧੂ ਤੇ ਅਰੁਣਦੀਪ।
1: ਪ੍ਰੋਗਰਾਮ ਖਬਰਸਾਰ ਲੈ ਕੇ ਤੁਹਾਡੇ ਇਸ ਪਸੰਦੀਦਾ ਪ੍ਰੋਗਰਾਮ ਵਿਚ ਅਸੀਂ ਏਸ਼ੀਆ ਦੇ ਇਸ ਖਿੱਤੇ ਖਾਸ ਕਰਕੇ ਪਾਕਿਸਤਾਨ ਅਤੇ ਭਾਰਤ ਦੇ ਹੋਰ ਗੁਆਂਢੀ ਮੁਲਕਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ, ਉਥੋਂ ਦੇ ਹਾਲਾਤ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਪ੍ਰੋਗਰਾਮ ਵਿਚ ਅੱਜ ਮੇਰੇ ਨਾਲ ਸ਼ਿਰਕਤ ਕਰ ਰਹੇ ਨੇ ਉੱਘੇ ਪੱਤਰਕਾਰ ਅਰੁਣਦੀਪ ਜੀ। ਅਰੁਣਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਅਰੁਣਦੀਪ ਜੀ, ਪਿਛਲੇ ਦਿਨੀ ਪਾਕਿਸਤਾਨ ਦੇ ਜਿਹੜਾ ਕਬਜ਼ੇ ਵਾਲਾ ਕਸ਼ਮੀਰ ਹੈ
2: ਜੀ,
1: ਉਹਦੇ ਵਿਚ ਚੋਣਾਂ ਹੋਈਆਂ ਨੇ। ਚੋਣਾਂ ਉਥੇ ਪਹਿਲਾਂ ਵੀ ਕਰਾਈਆਂ ਜਾਂਦੀਆਂ ਰਹੀਆਂ ਨੇ, ਹੁਣ ਫੇਰ ਉਥੇ ਚੋਣਾਂ ਹੋਈਆਂ ਨੇ। ਪਹਿਲਾਂ ਤਾਂ ਜਦੋਂ ਚੋਣ ਅਮਲ ਚੱਲ ਰਿਹਾ ਸੀ, ਚੋਣ ਪ੍ਰਚਾਰ ਮੁਹਿੰਮ ਚੱਲ ਰਹੀ ਸੀ, ਚੋਣਾਂ ਦੀ ਤਿਆਰੀ ਚੱਲ ਰਹੀ ਸੀ, ਉਸ ਵੇਲੇ ਹੀ ਇਨ੍ਹਾਂ ਚੋਣਾਂ ਦਾ कश्मीरी लोगों वालों बड़ा भारी विरोध हो रहा है। वह चाहते सन कि यह चोणा जड़िया ने सरकार अपनी मर्जी नाल करवा रही है, साडे उत्ते ठोस रही है, इहदे विच सानू जिहड़ी जायज प्रतिनिधता मिलण की कोई उम्मीद नहीं है, ते इस तरह की कोई उम्मीद नहीं है कि जिहड़ी भी सरकार अगे बनेगी इस इलाके दे विच साडे हक्कां दी राखी कर सकेगी, साडे अधिकारां दी राखी कर सकेगी, जां सानू जो चीजां सहूलतां मिलणियां चाहीदियां ने ओह मिलण। बेसिकली काफी देर तों ओह मंग कर रहे ने कि सानू आजादी चाहीदी है, साडे उत्ते कुछ भी जिहड़ा है जबरी उठो सियाणा जावे, जो कुछ हुण तक हुंदा रहा। इस सारे कुछ दौरान रौले रप्पे दे विवाद विवाद दे लड़ाई झगड़े दे गोलीबारी दे हिंसक झड़पां दे लोकां दी मौतां दे फिर भी पहले पड़ा दियां वोटां जिहड़ियां ने ओह पै गईयां ने, जिहदे विच जो नतीजे सामने आ रहे ने जां जो जिस तरह दियां खबरां आईयां ने कि उहदे विच नवाज शरीफ दी पार्टी नूं बहुमत मिलदा दिखाया जा रहा है, जबकि इन्हां चोणां दा हुण भी विरोध हो रहा है ते अजे चोणां इह मुकम्मल होणियां ने। तुसीं इस चोण प्रक्रिया नूं किस नजरिए तों देखदे हो?
2: समो साहब, पहली गल तो यह है कि यह जिहड़ी चोण प्रक्रिया, इस चोण प्रक्रिया नूं भारत मुद्दो ही रद्द करदा आ रहा है। भारत का कहना है, भारत का मनना है, भारत का यह जिहड़ा कौमांतरी पद्धर ते स्टैंड है कि जिहड़ा मकबूजा जम्मू कश्मीर है यह पाकिस्तान ने कब्जाया होया है ते यह भारत का ही हिस्सा है ते उथे पाकिस्तान नूं चोण अमल कराउण दा कोई अधिकार नहीं हैगा।
1: ठीक है,
2: पर इस दे बावजूद पाकिस्तान उथे चोण अमल करदा आ ते जिहदा के कश्मीरी लोकां दे अधिकारां दा ताण करदा है।
1: हां जी,
2: उहदे विच वी अगे होर कुंडियां ने जिहड़ियां आपां अगे गल करदे हां। पहली गल ते इह तीन पड़ा दे विच संधू साहब चोणां जिहड़ियां कराउण दा फैसला लिया गया सी।
1: हां जी,
2: जिहदे विच पहला पड़ा 27 जुलाई नूं होया, वोटां पईयां।
1: हां जी,
2: दूजा पड़ा 2 अगस्त नूं वोटां पईयां।
1: हां जी,
2: तीजे पड़ा दे विच हुण 10 अगस्त नूं जिहड़ियां वोटां दा पैण दा अमल पूरा होणा है।
1: हां जी,
2: जिहड़े हुण तक दे रुझान ने जां जिहड़े नतीजे ने जां जिहड़ा लग रहा है उहदे विच PML नवाज शरीफ दी जिहड़ी पार्टी आ ओह सब तों अगे चल रही है ते सरकार बनाउण दी मजबूत स्थिति दे विच लग रही आ।
1: ठीक है,
2: इह सारे प्रक्रिया दे दौरान उत्थे बड़े जबरदस्त विरोध प्रदर्शन हो रहे ने, बहसां हो रहियां ने, अपीलां हो रहियां ने, दूजे पासे सरकार ने भी सुरक्षा दे जिहड़े प्रबंध कीते होए ने।
1: हां जी,
2: इह इह हुण तक जिहड़े दो जिहड़ी दौर दी जिहड़ी वोटिंग होई आ उहदे विच 50% ही सिर्फ पोलिंग होई आ।
1: हां जी,
2: मतलब 100% दे विच सिर्फ 50% लोकां ने ही अपनी वोट दे अधिकार दा इस्तेमाल कीता,
1: अद्धे वोटरां ने वोट ही नहीं पाई।
2: मेन उत्थे जिहड़ा रौला हैगा आ ओह हैगा जिहड़ियां 12 जिहड़ियां राखवीं सीटां ने उहनां दा रौला आ।
1: हां जी,
2: कुल उत्थों दी विधान सभा दे विच कुल 53 जिहड़ियां विधान सभा सीटां ने।
1: हां जी,
2: जिहदे विच 12 राखवीं सीटां ने ते इहदा ही रौला है सारा। असल दे विच की है, पाकिस्तान ने इत्थे शरारत की कीती है कि उन्होंने कहा भी जिहड़े जम्मू कश्मीर भारतीय जम्मू कश्मीर तो लोग हिजरत करके पाकिस्तान दे वख-वख हिस्सिआं च जा वसे ने ओह 12 जिहड़ियां राखवीं सीटां आ ओह उन्हां लोकां लई आ। इहदी आड़ हेठ पाकिस्तान जिहड़ा आ ओह अपने जिहड़े ने इह 12 सीटां दा जिहड़ा जिहड़ियां ने अहम भूमिका निभाउंदियां ने जित किसे भी पार्टी दी जित हार दे विच या फिर उहदे सरकार बनाउण दे विच उत्थे।
1: हां जी,
2: ते भारत इहदा शुरू तों ही विरोध करदा आ रिहा। विवाद इस मसले ते इह आ कि स्थानक लोकां दी जिहड़ी नुमाइंदगी आ ओह प्रभावित हो रही आ जिहदे करके उत्थे पूरे हिंसक विरोध प्रदर्शन हुंदे आ।
1: हाँ,
2: पाकिस्तान दा उहदे ते तर्क हैगा कि इह उहनां दा इहने प्रबंध कीता होया आ जिहड़े लोक भारतीय जम्मू कश्मीर तों आए ने।
1: हाँ जी,
2: ते भारत दा इह सारे मसले ते आपां रुख दी गल कर ही चुके आं भी भारत कहिंदा भी कल्ला 12 सीटां दा तां रौला ही नहीं, रौला ही उत्थे वोटां दे अमल दा आ। भारत साफ ते स्पष्ट पद्धत तौर ते कमंत्री पद्धत ते एक गल ठोक बजा के कहंदा है कि उत्थे वोटां दा अमल नहीं होना चाहिदा जिहड़ा गुलाम जम्मू कश्मीर आ मकबूजा जम्मू कश्मीर आ उह भारत दा अटुट हिस्सा आ ते भारत उह लैके रहूगा।
1: भारत वालों भी यह गल वार वार कही जाती है भी यह जिहड़ा जे हुण पाकिस्तान दे नाल गल होएगी साडी कदे भी गल वार्ता हुंदी है तो होर किसे सबजैक्ट ते नहीं होएगी वह इसे जिहड़ा मकबूजा कश्मीर है इहदे उत्ते होएगी। मकबूजा कश्मीर भारत का हिस्सा है वह वापस लैना असी क्योंकि जिस वेले यह कश्मीर जिहड़ा है भारत दे विच इसने अपनी विलीनता की है शमूलियत की है उस वेले ही पाकिस्तान दियां फौजां वल्लों कबाइलियां दे भेस विच हमला किया गया सी ते बाद विच जदों सीज फायर करवाया गया ते फिर जिथे जिथे जिहड़ा एरिया पाकिस्तान कोल सी उत्थे रह गया उहदे तों बाद च इस सबजैक्ट दे उत्ते गल नहीं हुई। असल विच बाद विच गल्लबात दे विच बैठ के यह मसला जिहड़ा उह हल किया जाणा सी पर हो नहीं सकिया इस करके भारत नूं तां पता है कि साडा हिस्सा है ते असीं इहनूं वापस लैणा है बल्कि जिहड़े उत्थे दे लोक आ ना जिहड़े कश्मीरी लोक उत्थे रहिंदे आ उह भी कहिंदे आ कि असीं जिहड़ा उहदा अंग आ जिहड़ा भारत दे कब्जे वाला कश्मीर आ असीं उहदे नाल मिलना चाहुंदे आ पाकिस्तान दे नाल असीं नहीं रहना चाहुंदे पर पाकिस्तान दी सरकार जिहड़ी आ उहदे वास्ते भी उहने अपने आप दा इहनूं इक वकार दा सवाल बनाया होया है ਉਹ ਇਸ ਮਸਲੇ ਦੇ ਉੱਤੇ ਹਮੇਸ਼ਾ ਗੱਲ ਕਰਦੀ ਰਹਿੰਦੀ ਹੈ ਇਸ ਮਸਲੇ ਦੇ ਉੱਤੇ ਹਮੇਸ਼ਾ ਭਾਰਤ ਦੇ ਖਿਲਾਫ ਬਿਆਨਬਾਜ਼ੀ ਕਰਨ ਦੀ ਕੋਸ਼ਿਸ਼ ਵੀ ਕਰਦੀ ਰਹਿੰਦੀ ਹੈ ਕੌਮਾਂਤਰੀ ਪੱਧਰ ਦੇ ਉੱਤੇ ਵੀ ਇਸ ਨੂੰ ਅਣਗਿਣਤ ਵਾਰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਪਾਕਿਸਤਾਨ ਨੂੰ ਕਦੇ ਵੀ ਸਫਲਤਾ ਨਹੀਂ ਮਿਲੀ ਪਰ ਪਾਕਿਸਤਾਨ ਫੇਰ ਵੀ ਇਸ ਮਸਲੇ ਨੂੰ ਅੱਜ ਤੱਕ ਛੱਡ ਨਹੀਂ ਰਿਹਾ ਤੇ ਇਸ ਦੌਰਾਨ ਹੀ ਇਹ ਜਿਹੜਾ ਚੋਣਾਂ ਦਾ ਜਿਹਨੂੰ ਲੋਕ ਉੱਥੇ ਨਾਟਕ ਕਹਿ ਰਹੇ ਨੇ ਸਿਆਸੀ ਮਾਹਰ ਜਿਹੜੇ ਨੇ ਕਿ ਇਹਨੂੰ ਡਰਾਮਾ ਕਹਿ ਰਹੇ ਨੇ ਦਿਖਾਵਾ ਕਹਿ ਰਹੇ ਨੇ ਕਿ ਇਹ ਦਿਖਾਵਾ ਹੈ ਇੱਕ ਹਕੀਕਤ ਜਿਹੜੀ ਹੈ ਉਹ ਨਹੀਂ।
2: ਬਿਲਕੁਲ ਠੀਕ ਹੈ ਸੰਦੀਪ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕੌਮਾਂਤਰੀ ਮੰਚਾਂ ਤੇ ਯੂਐਨ ਦੇ ਵਿਚ ਚਾਹੇ ਯੂਐਨ ਦੀ ਕੌਂਸਲ ਦੀ ਗੱਲ ਹੋਵੇ ਤੇ ਚਾਹੇ ਸੁਰੱਖਿਆ ਕੌਂਸਲ ਦੀ ਗੱਲ ਹੋਵੇ ਦੋਨਾਂ ਥਾਵਾਂ ਤੇ ਪਾਕਿਸਤਾਨ ਨੇ ਜਦੋਂ ਵੀ ਇਹ ਮਸਲੇ ਨੂੰ ਚੁੱਕਿਆ ਕੱਲਾ ਭਾਰਤ ਨਹੀਂ ਭਾਰਤ ਦੇ ਜਿਹੜੇ ਸਹਿਯੋਗੀ ਮੁਲਕ ਨੇ ਜਾਂ ਜਿਹੜੇ ਨਿਰਪੱਖ ਮੁਲਕ ਨੇ ਉਨ੍ਹਾਂ ਨੇ ਵੀ ਪਾਕਿਸਤਾਨ ਦੀ ਇਸ ਮਸਲੇ ਤੇ ਠੋਕ ਕੇ ਝਾੜ ਚੰਬ ਕੀਤੀ ਆ। ਬਹੁਤ ਵਾਰੀ ਇਦਾਂ ਵੀ ਹੋਇਆ ਵੀ ਕੌਮਾਂਤਰੀ ਵਫਦ ਜਿਹੜੇ ਆ ਭਾਰਤੀ ਜੰਮੂ ਕਸ਼ਮੀਰ ਚ ਵੀ ਆਏ ਨੇ ਤੇ ਪਾਕਿਸਤਾਨੀ ਜੰਮੂ ਕਸ਼ਮੀਰ ਚ ਵੀ ਆਏ ਨੇ ਜਿਹਦੇ ਵਿਚ ਉਹ ਕੌਮਾਂਤਰੀ ਵਫਦਾਂ ਦਾ ਇਹ ਕਹਿਣਾ ਸੀ ਕਿ ਭਾਰਤ ਵਾਲੇ ਜੰਮੂ ਕਸ਼ਮੀਰ ਦੇ ਹਾਲਾਤ ਪਾਕਿਸਤਾਨੀ ਜੰਮੂ ਕਸ਼ਮੀਰ ਨਾਲੋਂ ਕਿਤੇ ਬਿਹਤਰ ਨੇ ਉਨ੍ਹਾਂ ਨੇ ਇਸ ਮਸਲੇ ਤੇ ਪਾਕਿਸਤਾਨ ਦੇ ਕੌਮਾਂਤਰੀ ਮੰਚਾਂ ਤੇ
1: ਉਹਦਾ ਕਾਰਨ ਇੱਕ ਇਹ ਹੈ ਨਾ ਅਰੁਣ ਜੀ ਕਿ ਭਾਰਤ ਦੇ ਵਿਚ ਲੋਕਤੰਤਰੀ ਪ੍ਰਣਾਲੀ ਹੈ ਸਾਰਾ ਸਿਸਟਮ ਜਿਹੜਾ ਲੋਕਤੰਤਰੀ ਢੰਗ ਨਾਲ ਚੱਲਦਾ ਹੈ ਜੇ ਉੱਥੇ ਚੋਣਾਂ ਹੁੰਦੀਆਂ ਨੇ ਤੇ ਉਹ ਪਾਰਦਰਸ਼ੀ ਨਿਰਪੱਖ ਚੋਣਾਂ ਹੁੰਦੀਆਂ ਨੇ ਉਥੋਂ ਦੇ ਨੁਮਾਇੰਦੇ ਚੁਣੇ ਜਾਂਦੇ ਨੇ ਅੱਜ ਜੇ ਮੁੱਖ ਮੰਤਰੀ ਬੈਠਾ ਤਾਂ ਉਹ ਕਸ਼ਮੀਰ ਦਾ ਬੰਦਾ ਹੀ ਬੈਠਾ ਕੋਈ ਭਾਰਤ ਦਾ ਬੰਦਾ ਥੋੜੀ ਉੱਥੇ ਬੈਠਾ ਹੈ ਤਾਂ ਕਸ਼ਮੀਰੀ ਜਿਹੜੇ ਲੋਕ ਨੇ ਉਹ ਆਪ ਹੀ ਵੋਟਾਂ ਪਾਉਂਦੇ ਨੇ ਆਪਣੀ ਸਰਕਾਰ ਬਣਾਉਂਦੇ ਨੇ ਆਪ ਚਲਾਉਂਦੇ ਨੇ ਭਾਰਤ ਤੋਂ ਜਿਹੜੀ ਸਹਾਇਤਾ ਉਨ੍ਹਾਂ ਨੂੰ ਚਾਹੀਦੀ ਹੈ ਉਨ੍ਹਾਂ ਨੂੰ ਮਿਲ ਰਹੀ ਹੈ ਚਾਹੇ ਉਹ ਬੁਨਿਆਦੀ ਢਾਂਚਾ ਹੈ ਚਾਹੇ ਉਹ ਐਜੂਕੇਸ਼ਨ ਦਾ ਸਿਸਟਮ ਹੈ ਚਾਹੇ ਉਹ ਰੇਲਵੇ ਦਾ ਸਿਸਟਮ ਹੈ ਜਾਂ ਹੋਰ ਜੋ ਵੀ ਹੈ ਸਾਰਾ ਇੰਤਜ਼ਾਮ ਜਿਹੜਾ ਹੈ ਭਾਰਤ ਵੱਲੋਂ ਉੱਥੇ ਦੇ ਲੋਕਾਂ ਵਾਸਤੇ ਕੀਤਾ ਜਾਂਦਾ ਉਨ੍ਹਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਦਕਿ ਇਹਦੇ ਮੁਕਾਬਲਤਨ ਉੱਥੇ ਦੇਖੋ ਨਾ ਹੁਣ ਚੋਣਾਂ ਹੋਈਆਂ ਨੇ ਚੋਣਾਂ ਦੇ ਵਿਚ ਕਿੰਨੇ ਬੰਦੇ ਉੱਥੇ ਮਾਰੇ ਗਏ ਨੇ ਇਸ ਪ੍ਰਕਿਰਿਆ ਦੇ ਵਿਚ ਹੀ ਜਿਹੜੇ ਲੋਕ ਚੋਣਾਂ ਦਾ ਵਿਰੋਧ ਕਰ ਰਹੇ ਨੇ ਜਦਕਿ ਭਾਰਤ ਦੇ ਵਿਚ ਵੀ ਚੋਣਾਂ ਹੋਈਆਂ ਨੇ ਭਾਰਤੀ ਜਿਹੜਾ ਭਾਰਤ ਦਾ ਹਿੱਸਾ ਆ ਕਸ਼ਮੀਰ ਹੈ ਉਹਦੇ ਵਿਚ ਵੀ ਚੋਣਾਂ ਹੋਈਆਂ ਨੇ ਇੱਥੇ ਕਦੀ ਕੋਈ ਇਸ ਤਰ੍ਹਾਂ ਦੀ ਹਿੰਸਕ ਝੜਪ ਜਿਹੜੀ ਉਹ ਚੋਣਾਂ ਚ ਨਹੀਂ ਹੋਈ।
2: ਉਸ ਤੋਂ ਪਹਿਲਾਂ ਜਿਹੜੀ ਵੱਡੀ ਗੱਲ ਹੋਈ ਆ ਚੋਣਾਂ ਦੇ ਅਮਲ ਤੋਂ ਪਹਿਲਾਂ ਕਿਸ ਗੱਲ ਤੇ ਲੋਕਾਂ ਨੂੰ ਪਾਕਿਸਤਾਨੀ ਫੌਜ ਨੇ ਮਾਰਿਆ ਨਗੂਣੀ ਜੀ ਗੱਲ ਕਿ ਲੋਕ ਮੰਗ ਕਰ ਰਹੇ ਵੀ ਸਾਨੂੰ ਨਿਰੰਤਰ ਬਿਜਲੀ ਦਿੱਤੀ ਜਾਵੇ ਸਾਨੂੰ ਸਸਤਾ ਆਟਾ ਦਿੱਤਾ ਉਹਦੇ ਵਿਰੋਧ ਚ ਲੋਕ ਇਕੱਠੇ ਹੁੰਦੇ ਤੇ ਪਾਕਿਸਤਾਨੀ ਫੌਜ ਜਿਹੜੀ ਆ ਉਨ੍ਹਾਂ ਤੇ ਗੋਲੀਬਾਰੀ ਕਰਦੀ ਆ ਜਿਹਦੇ ਵਿਚ 50 ਤੋਂ ਵੱਧ ਜਿਹੜੇ ਮਾਸੂਮ ਕਸ਼ਮੀਰੀ ਜਿਹੜੇ ਨੇ ਮਾਰੇ ਜਾਂਦੇ ਨੇ
1: ਹਾਂਜੀ
2: ਤੇ ਇਹ ਅਮਲ ਉਥੇ ਫਿਰ ਮੁੜ ਕੇ ਜਿੱਥੇ ਵੀ ਉਹ ਇਕੱਠੇ ਹੁੰਦੇ ਸੀ ਵਿਰੋਧ ਆਪਣਾ ਦਰਜ ਕਰਾਉਣ ਦੇ ਲਈ ਉਦੋਂ ਹੀ ਉਨ੍ਹਾਂ ਤੇ ਗੋਲੀਬਾਰੀ ਕਰ ਦਿੱਤੀ ਜਾਂਦੀ ਸੀ। ਮਤਲਬ ਸਾਨੂੰ ਮਤਲਬ ਜੱਲਿਆ ਵਾਲੇ ਕਾਂਡ ਜਿਹੜਾ ਸਾਨੂੰ ਅੱਜ ਤੱਕ 1919 ਵਾਲਾ ਅੱਜ ਤੱਕ ਭੁੱਲਿਆ ਨਹੀਂ
1: ਹਾਂਜੀ
2: ਤੇ ਪਾਕਿਸਤਾਨ ਦੇ ਵਿਚ ਲੋਕ ਜਦੋਂ ਵੀ अपने हक सच की गल करने कठे होंगे पाकिस्तानी फौज जिहड़ी उन्होंने

0: ਲੋਕਾਂ ਤੇ ਗੋਲੀਬਾਰੀ ਕਰ ਦਿੰਦੀ ਆ। ਕਦੀ 20 ਲੋਕ ਮਰੇ ਗਏ, ਕਦੀ 40 ਮਰ ਗਏ, ਕਦੀ 50 ਮਰ ਗਏ। ਮਤਲਬ ਇੱਕ ਹੱਦ ਹੁੰਦੀ ਹੈ, ਤੇ ਜਿਹਦੀ ਕੌਮਾਂਤਰੀ ਪੱਧਰ ਤੇ ਚਾਹੇ ਉਹ ਬ੍ਰਿਟਿਸ਼ ਐਮਪੀ ਨੇ, ਚਾਹੇ ਅਮਰੀਕਾ ਦੇ ਸੈਨੇਟਰ ਨੇ, ਤੇ ਚਾਹੇ ਯੂਰਪ ਦੀਆਂ ਵੱਖ ਵੱਖ ਜਿਹੜੀਆਂ ਨੇ ਜਿਹੜੀਆਂ ਲੋਕਤੰਤਰੀ ਪਾਰਟੀਆਂ ਨੇ, ਉਨ੍ਹਾਂ ਨੇ ਇਹਦਾ ਪਾਕਿਸਤਾਨ ਦੀ ਇਸ ਮਸਲੇ ਤੇ ਰੱਜ ਕੇ ਜਿਹੜੀ ਆ ਜਿਹਨੂੰ ਕਹਿੰਦੇ ਹੁੰਦੇ ਆ ਨਿੰਦਾ ਕੀਤੀ ਆ। ਸੋ ਇਹ ਗੋਲੀ ਜਾਂ ਸੰਗੀਨਾਂ ਦੇ ਸਾਏ ਦੇ ਵਿਚ ਜਿਹੜਾ ਜਮਹੂਰੀਅਤ ਦਾ ਅਮਲ ਕਦੀ ਵੀ ਸਿਰੇ ਨਹੀਂ ਚੜ ਸਕਦਾ, ਨਿਰਪੱਖ ਰੂਪ ਚ ਸਿਰੇ ਨਹੀਂ ਚੜ ਸਕਦਾ। ਦੂਜੀ ਗੱਲ, ਪਾਕਿਸਤਾਨ ਦੇ ਵਿਚ ਤਾਂ ਪਾਕਿਸਤਾਨ ਦੀ ਪਹਿਲਾਂ ਹੀ ਬਦਨਾਮੀ ਆ ਵੀ ਉਥੇ ਜਿਹੜੀਆਂ ਜਿੰਨੀਆਂ ਵੀ ਆ ਇਕ ਕਠਪੁਤਲੀ ਸਰਕਾਰਾਂ ਬਣਦੀਆਂ ਨੇ, ਉਥੇ ਕਦੀ ਵੀ ਜਿਹੜੀ ਆ ਫੌਜ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਪਾਰਟੀ ਜਿਹੜੀ ਆ ਆਪਣੀ ਸਰਕਾਰ ਨਹੀਂ ਬਣਾ ਸਕਦੀ। ਫੌਜ ਜਿਹਨੂੰ ਚਾਹੁੰਦੀ ਆ ਉਹੀ ਪਾਰਟੀ ਦੀ ਸਰਕਾਰ ਬਣੂਗੀ। ਜਿਹੜਾ ਬੰਦਾ ਵੀ ਫੌਜ ਦੇ ਵਿਰੋਧ ਚ ਗਿਆ ਉਹ ਬੰਦਾ ਕਦੀ ਵੀ ਉਥੇ ਸਰਕਾਰ ਨਹੀਂ ਬਣਾ ਸਕਦਾ। ਇਮਰਾਨ ਖਾਨ ਦੀ ਉਦਾਹਰਣ ਸਾਡੇ ਕੋਲ ਸਾਫ਼ ਤੇ ਸਪਸ਼ਟ ਆ ਵੀ ਕਿਵੇਂ ਪਿਛਲੇ 3 ਸਾਲ ਤੋਂ ਉਹਨਾਂ ਨੇ ਪਾਕਿਸਤਾਨੀ ਫੌਜ ਦਾ, ਉਨ੍ਹਾਂ ਦੀ ਪਾਰਟੀ ਨੇ ਪਾਕਿਸਤਾਨੀ ਫੌਜ ਦਾ ਵਿਰੋਧ ਕੀਤਾ ਤੇ 3 ਸਾਲ ਤੋਂ ਜੇਲ੍ਹ ਦੀ ਹਵਾ ਜਿਹੜੀ ਆ ਛਕ ਰਹੇ ਨੇ ਜੀ।
1: ਆਪਾਂ ਇਮਰਾਨ ਖਾਨ ਦੀ ਗੱਲ ਵੀ ਕਰ ਲੈਂਦੇ ਹਾਂ
0: ਜੀ।
1: ਸਾਬਕਾ ਪ੍ਰਧਾਨ ਮੰਤਰੀ ਦੇ ਪਾਕਿਸਤਾਨ ਦੇ ਸਾਬਕਾ ਸਦਰ ਨੇ ਉਥੇ ਜੇ
0: ਜੀ,
1: ਔਰ 3 ਸਾਲ ਤੋਂ ਇਕ ਭ੍ਰਿਸ਼ਟਾਚਾਰ ਦਾ ਉਨ੍ਹਾਂ ਦੇ ਉਤੇ ਦੋਸ਼ ਲਾਇਆ ਗਿਆ ਸੀ। ਉਹ ਹਕੀਕਤ ਹੈ ਕਿ ਨਹੀਂ ਹੈ, ਠੀਕ ਹੈ ਕਿ ਨਹੀਂ ਹੈ, ਉਹਨੂੰ ਤਾਂ ਅਦਾਲਤ ਦੀ ਕਸੌਟੀ ਦੇ ਉਤੇ ਪਰਖਿਆ ਜਾਣਾ ਸੀ ਕਿ ਭ੍ਰਿਸ਼ਟਾਚਾਰ ਕਿਸ ਲੈਵਲ ਤੇ ਹੋਇਆ, ਕਿੱਦਾਂ ਹੋਇਆ, ਕਿਵੇਂ ਹੋਇਆ। ਉਹ ਚੀਜ਼ ਅੱਜ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਈ। ਜਿਹੜੇ ਦੋਸ਼ ਲਾਏ ਗਏ ਸੀ ਉਨ੍ਹਾਂ ਦੋਸ਼ਾਂ ਅਧੀਨ ਉਹ ਅਜੇ ਤੱਕ ਜੇਲ੍ਹ ਚ ਬੰਦ ਹੈ। ਕੇਸ ਉਹਦਾ ਚੱਲ ਰਿਹਾ ਹੈ, ਕਦੋਂ ਕੇਸ ਨਿਬੜਨਾ, ਕਦੋਂ ਸੁਣਵਾਈ ਹੋਣੀ, ਉਹਦੇ ਬਾਰੇ ਕੁਝ ਨਹੀਂ ਪਤਾ। ਪਰ ਉਨ੍ਹਾਂ ਦੇ 3 ਸਾਲ ਪੂਰੇ ਹੋਣ ਦੇ ਉਤੇ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ, ਉਸ ਪਾਰਟੀ ਨੇ ਪੂਰੇ ਦੇਸ਼ ਦੇ ਵਿਚ, ਪਾਕਿਸਤਾਨ ਦੇ ਵਿਚ ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਨੇ।
0: ਬਿਲਕੁਲ,
1: ਕਿ ਜਿਹੜੀ ਪਾਕਿਸਤਾਨ ਸਰਕਾਰ ਹੈ ਉਹ ਗਲਤ ਕਰ ਰਹੀ ਹੈ, ਤੇ ਉਨ੍ਹਾਂ ਦਾ ਜਿਹੜਾ ਪ੍ਰਧਾਨ ਹੈ, ਪਾਰਟੀ ਦਾ ਆਗੂ ਹੈ ਜਿਹੜਾ, ਉਹਨੂੰ ਨਿਆਂਏ ਢੰਗ ਦੇ ਨਾਲ ਜੇਲ੍ਹ ਦੇ ਵਿਚ ਰਖਿਆ ਹੋਇਆ, ਉਸ ਨੂੰ ਰਿਹਾਅ ਕੀਤਾ ਜਾਵੇ। ਹਾਲਾਂਕਿ ਉਥੇ ਬੜੀ ਅਜੀਬੋ ਗਰੀਬ ਸਥਿਤੀ ਹੈ ਕਿ ਇਮਰਾਨ ਖਾਨ ਦੀ ਪਾਰਟੀ ਨੂੰ ਪਹਿਲਾਂ ਇਜਾਜ਼ਤ ਲੈਣੀ ਪਈ ਹੈ ਕਿ ਅਸੀਂ ਇੱਥੇ ਪ੍ਰਦਰਸ਼ਨ ਕਰਨੇ ਨੇ ਜੀ। ਕੁਝ ਪ੍ਰਦਰਸ਼ਨਾਂ ਦੀ ਇਜਾਜ਼ਤ ਦਿੱਤੀ ਵੀ ਗਈ ਹੈ, ਕੁਝ ਦੀ ਇਜਾਜ਼ਤ ਨਹੀਂ ਦਿੱਤੀ ਗਈ, ਤੇ ਫਿਰ ਉਨ੍ਹਾਂ ਪ੍ਰਦਰਸ਼ਨਾਂ ਦੌਰਾਨ ਵੀ ਬਹੁਤ ਸਾਰੇ ਲੋਕਾਂ ਨੂੰ ਫੜ ਕੇ ਜੇਲ੍ਹਾਂ ਦੇ ਵਿਚ ਰੱਖ ਦਿੱਤਾ ਗਿਆ ਹੈ। ਇਮਰਾਨ ਖਾਨ ਦੇ ਮਾਮਲੇ ਉਤੇ ਪਾਕਿਸਤਾਨ ਦੀ ਸਰਕਾਰ ਕੋਲ ਕਹਿਣ ਵਾਸਤੇ ਕੁਝ ਵੀ ਨਹੀਂ ਹੈ, ਨਾ ਉਨ੍ਹਾਂ ਦੀ ਪਾਰਟੀ ਨੂੰ ਦੱਸਣ ਵਾਸਤੇ ਕੁਝ ਹੈ। ਤਾਂ ਇਸ ਤਰ੍ਹਾਂ ਦੀ ਸਥਿਤੀ ਦੇ ਵਿਚ ਜਿਹੜੀ ਪਾਕਿਸਤਾਨ ਸਰਕਾਰ ਹੈ ਉਹ ਹੋਰ ਕਿੰਨਾ ਕੁ ਚਿਰ ਚੱਲ ਸਕਦੀ ਹੈ, ਜਾਂ ਕਿੰਨਾ ਕੁ ਚਿਰ ਹੋਰ ਇਮਰਾਨ ਖਾਨ ਨੂੰ ਜੇਲ੍ਹ ਵਿਚ ਡੱਕ ਕੇ ਰੱਖ ਸਕਦੀ ਹੈ?
0: ਸੰਧੂ ਸਾਹਿਬ, ਪਾਕਿਸਤਾਨ ਸਰਕਾਰ ਨੇ ਜਿਹੜੀ ਇਮਰਾਨ ਖਾਨ ਦੀ ਪਾਰਟੀ PTI ਆ,
1: ਹਾਂਜੀ,
0: ਉਹਦੇ ਨਾਲ ਗੱਲਬਾਤ ਕੀਤੀ ਆ, ਤੇ PTI ਦਾ ਇਹ ਕਹਿਣਾ ਲਗਾਤਾਰ ਕਹਿਣਾ ਆ, ਤੇ ਗੱਲਬਾਤ ਦੌਰਾਨ ਵੀ ਉਨ੍ਹਾਂ ਨੇ ਸਰਕਾਰ ਨੂੰ ਇਹੀ ਕਿਹਾ ਵੀ ਇਮਰਾਨ ਖਾਨ ਤੇ ਜਿਹੜੇ ਵੀ ਕੇਸ ਨੇ,
1: ਹਾਂਜੀ,
0: ਉਹ ਸਿਆਸੀ ਕੇਸ ਨੇ, ਉਹ ਰਾਜਨੀਤਿਕ ਕੇਸ ਨੇ, ਉਹਦੇ ਵਿਚ ਕੁਛ ਵੀ ਨਵਾਂ ਨਹੀਂ ਹੈਗਾ। ਉਹ ਸਾਰੇ ਹੀ ਉਹ ਕੇਸ ਨੇ ਜਿਹੜੇ ਉਨ੍ਹਾਂ ਨੂੰ ਜ਼ਬਰਦਸਤੀ ਉਥੇ ਰੱਖਣ ਦੇ ਲਈ, ਜੇਲ੍ਹ ਚ ਡੱਕ ਕੇ ਰੱਖਣ ਲਈ ਬਣਾਏ ਗਏ ਨੇ।
1: ਹਾਂਜੀ,
0: ਹਾਲਾਂਕਿ ਉਹਦੇ ਵਿਚ PTI ਨੇ ਇਸ ਮਸਲੇ ਤੇ ਮੁਲਕ ਭਰ ਦੇ ਵਿਚ ਜਿਹੜੇ ਨੇ ਆਪਣਾ ਵਿਰੋਧ ਦਰਜ ਕਰਾਉਣ ਦੇ ਲਈ ਲੋਕ ਇਕੱਠੇ ਕੀਤੇ, ਬਹੁਤ ਸਾਰੀਆਂ ਥਾਵਾਂ ਤੇ ਇਨ੍ਹਾਂ ਨੂੰ ਇਜਾਜ਼ਤ ਨਹੀਂ ਮਿਲ ਗਈ ਆਪਣਾ ਵਿਰੋਧ ਦਰਜ ਕਰਾਉਣ ਦੇ ਲਈ। ਪਰ ਫਿਰ ਵੀ ਕੁਝ ਇਕ ਥਾਵਾਂ ਤੇ ਇਨ੍ਹਾਂ ਨੇ ਇਕੱਠੇ ਹੋ ਕੇ ਆਪਣਾ ਵਿਰੋਧ ਦਰਜ ਕਰਾਇਆ, ਤੇ ਪਾਕਿਸਤਾਨ ਸਰਕਾਰ ਤੋਂ ਇਮਰਾਨ ਖਾਨ ਦੀ ਰਿਹਾਈ ਦੀ ਜਿਹੜੀ ਆ ਜ਼ੋਰਦਾਰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਰਿਹਾ ਕੀਤਾ ਜਾਵੇ। ਇਕ ਇਹਦੇ ਵਿਚ ਜਿਹੜਾ ਹੋਰ ਲੱਗਦਾ ਵੀ ਕੁਝ ਜਿਹੜੇ ਕੇਸ ਨੇ ਇਮਰਾਨ ਖਾਨ ਦੇ, ਜਿਹੜੇ ਜਿਨ੍ਹਾਂ ਦੀਆਂ ਕੋਈ ਤਰੀਕਾਂ ਨਹੀਂ ਪੈ ਰਹੀਆਂ, ਜਿਹੜੇ ਕਿ ਬਸ ਸੋ ਕਾਲਡ ਜਿਹੜੇ ਭ੍ਰਿਸ਼ਟਾਚਾਰ ਦੇ ਕੇਸ ਨੇ, ਕੁਝ ਕੇਸਾਂ ਦੇ ਵਿਚ ਫੈਸਲਾ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਆ। ਉਸ ਤੋਂ ਬਾਅਦ ਹੋ ਸਕਦਾ ਵੀ ਇਮਰਾਨ ਖਾਨ ਦੀ ਕਿਸੇ ਨਾ ਕਿਸੇ ਰੂਪ ਚ ਰਿਹਾਈ ਹੋ ਜਾਵੇ, ਇਹਦੀ ਇਕ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਤੇ ਜੇ ਇਮਰਾਨ ਖਾਨ ਦੀ ਰਿਹਾਈ ਹੁੰਦੀ ਆ ਤੇ ਪਾਕਿਸਤਾਨੀ ਸਿਆਸਤ

0: ਵਿੱਚ ਨਵੇਂ ਸਮੀਕਰਨ ਬਣ ਸਕਦੇ ਨੇ ਜਿਹੜੇ ਕਿ ਆਸਿਮ ਮੁਨੀਰ ਦੇ ਲਈ ਨੂੰ ਔਖੇ ਕਰ ਸਕਦੇ ਨੇ, ਜਿਹੜੇ ਕਿ ਉਥੋਂ ਦੇ ਫੀਲਡ ਮਾਰਸ਼ਲ ਨੇ ਜਿਨ੍ਹਾਂ ਦੀ ਅਗਵਾਈ ਦੇ ਵਿਚ ਪਾਕ ਫੌਜ ਜਿਹੜੀ ਆ ਬਲੋਚਾਂ ਤੇ ਹਮਲੇ ਕਰਦੀ ਆ, ਟੀ ਟੀ ਪੀ ਤੇ ਹਮਲੇ ਕਰਦੀ ਆ, ਕਸ਼ਮੀਰੀਆਂ ਤੇ ਹਮਲੇ ਕਰਦੀ ਆ, ਸਿੰਧੀਆਂ ਤੇ ਹਮਲੇ ਕਰਦੀ ਆ, ਅਫਗਾਨਿਸਤਾਨ ਤੇ ਹਮਲੇ ਕਰਦੀ ਆ, ਉਹ ਉਨ੍ਹਾਂ ਲਈ ਜਿਹੜੀਆਂ ਥੋੜੀ ਜਿਹੀ ਜਿਹਨੂੰ ਕਹਿੰਦੇ ਆ ਦਿੱਕਤਾਂ ਕਾਫੀ ਵੱਧ ਸਕਦੀਆਂ ਨੇ।
1: ਪਾਕਿਸਤਾਨ ਦੇ ਓਵਰਆਲ ਜਿਹੜੇ ਹਾਲਾਤ ਨੇ ਇਸ ਵੇਲੇ ਕੁਛ ਚੀਜ਼ਾਂ ਜਿਹੜੀਆਂ ਨੇ ਉਨ੍ਹਾਂ ਤੋਂ ਬਿਲਕੁਲ ਪ੍ਰਤੱਖ ਤੌਰ ਦੇ ਉੱਤੇ ਨਜ਼ਰ ਆਉਂਦੇ ਨੇ ਕਿ ਅੱਜ ਪਾਕਿਸਤਾਨ ਦੀ ਸਥਿਤੀ ਕੀ ਹੈ। ਨਾ ਸਿਰਫ ਲੋਕ ਜਿਹੜੇ ਨੇ ਉਹ ਮਹਿੰਗਾਈ ਦੀ ਮਾਰ ਸਹਿਣ ਕਰ ਰਹੇ ਨੇ, ਬੇਰੁਜ਼ਗਾਰੀ ਦੀ ਮਾਰ ਸਹਿਣ ਕਰ ਰਹੇ ਨੇ, ਪੁਲਿਸ ਦੇ ਫੌਜ ਦੇ ਤਸ਼ੱਦਦ ਦੀ ਮਾਰ ਸਹਿਣ ਕਰ ਰਹੇ ਨੇ, ਲੋਕਾਂ ਦੇ ਅਧਿਕਾਰ ਹੱਕ ਜਿਹੜੇ ਨੇ ਉਨ੍ਹਾਂ ਦਾ ਉਲੰਘਣ ਕੀਤਾ ਜਾ ਰਿਹਾ, ਕੁਚਲੇ ਜਾ ਰਹੇ ਨੇ, ਉਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ। ਇਸ ਦੌਰਾਨ ਕੁਛ ਇਕ ਰਾਜ ਨੇ ਪਾਕਿਸਤਾਨ ਦੇ ਨਾਲ ਜਿਹੜੇ ਹੁਣ ਇਸ ਵੇਲੇ ਉਹ ਇਸ ਗੱਲ ਲਈ ਆਪਣੀ ਪੂਰੀ ਵਾਹ ਲਾ ਰਹੇ ਨੇ ਕਿ ਉਹ ਕਿਸੇ ਤਰ੍ਹਾਂ ਨਾਲ ਪਾਕਿਸਤਾਨ ਤੋਂ ਵੱਖਰੇ ਹੋ ਜਾਣ ਤੇ ਆਜ਼ਾਦ ਹੋ ਜਾਣ, ਕਿਉਂਕਿ ਉਨ੍ਹਾਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਸੁਣੀ ਨਹੀਂ ਜਾ ਰਹੀ, ਉਨ੍ਹਾਂ ਲੋਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਸਾਡਾ ਪਾਕਿਸਤਾਨ ਦੀ ਸਰਕਾਰ ਦੇ ਨਾਲ ਰਹਿੰਦੇ ਆ, ਪਾਕਿਸਤਾਨ ਦੇ ਵਿਚ ਰਹਿੰਦੇ ਆ, ਸਾਡਾ ਦਮ ਘੁੱਟ ਰਿਹਾ ਹੈ। ਮਕਬੂਜ਼ਾ ਕਸ਼ਮੀਰ ਦੀ ਆਪਾਂ ਗੱਲ ਕਰ ਚੁੱਕੇ ਹਾਂ, ਇਹਦੇ ਨਾਲ ਦੋ ਸੂਬੇ ਜਿਹੜੇ ਹੋਰ ਨੇ, ਖੈਬਰ ਪਖਤੂਨਵਾ ਖਾਸ ਕਰਕੇ ਜਿੱਥੇ ਅਕਸਰ ਹਿੰਸਾ ਹੁੰਦੀ ਰਹਿੰਦੀ ਹੈ ਉਥੋਂ ਦੇ ਲੋਕਾਂ ਦੇ ਉੱਤੇ ਤੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਨੇ, ਤੇ ਅਗਲੇ ਪਾਸੇ ਆ ਜਾਂਦਾ ਹੈ ਬਲੋਚਿਸਤਾਨ ਜਿਹੜਾ ਏਰੀਆ ਵਾਜ ਸ਼ਾਇਦ ਪਾਕਿਸਤਾਨ ਦਾ ਸਭ ਤੋਂ ਵੱਡਾ ਇਹ ਇਲਾਕਾ ਆ। ਆਬਾਦੀ ਭਾਵੇਂ ਉਥੇ ਦੀ ਘੱਟ ਆ, ਸੋਰਸਿਸ ਉਹਦੇ ਕੋਲ ਬਿਲਕੁਲ ਹੈ ਨਹੀਂ, ਇਨਫਰਾਸਟਰਕਚਰ ਉਥੇ ਡਿਵੈਲਪ ਹੀ ਨਹੀਂ ਕੀਤਾ ਗਿਆ ਸ਼ੁਰੂ ਤੋਂ ਲੈ ਕੇ, ਜਿਵੇਂ ਮੁੜ ਤੋਂ ਲੈ ਕੇ ਹੀ ਇਨ੍ਹਾਂ ਸੂਬਿਆਂ ਨੂੰ ਖੈਬਰ ਪਖਤੂਨਵਾ ਨੂੰ, ਮਕਬੂਜ਼ਾ ਕਸ਼ਮੀਰ ਨੂੰ, ਬਲੋਚਿਸਤਾਨ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ। ਹੁਣ ਇਸ ਵੇਲੇ ਖੈਬਰ ਪਖਤੂਨਵਾ ਦੇ ਜਿਹੜੇ ਲੋਕ ਨੇ ਉਹ ਵੀ ਉਸੇ ਤਰ੍ਹਾਂ ਦੀ ਮਕਬੂਜ਼ਾ ਕਸ਼ਮੀਰ ਵਰਗੀ ਲੜਾਈ ਪਾਕਿਸਤਾਨ ਦੇ ਨਾਲ ਲੜ ਰਹੇ ਨੇ। ਹਾਂਜੀ,
0: ਗੱਲ ਇਹ ਹੈ ਵੀ ਪਿਛਲੇ ਦਿਨੀ ਜੇ ਤੁਸੀਂ ਇਕ ਦੇਖਿਆ ਹੋਵੇ ਜਿਹੜਾ ਖੈਬਰ ਪਖਤੂਨਵਾ ਦੇ ਸਵਾਤ ਘਾਟੀ ਦੇ ਵਿਚ ਇਕ ਆਤਮਘਾਤੀ ਹਮਲਾ ਹੋਇਆ, ਪੁਲਿਸ ਥਾਣੇ ਦੇ ਨੇੜੇ ਹੋਇਆ ਇਹ ਧਮਾਕਾ ਹੋਇਆ ਸੀ ਜਿਸ ਚ 17 ਲੋਕ ਮਾਰੇ ਗਏ ਸੀ
1: ਤੇ
0: 30 ਤੋਂ ਵੱਧ ਜਿਹੜੇ ਨੇ ਜ਼ਖਮੀ ਹੋ ਗਏ ਸੀ, ਤੇ ਹਮਲੇ ਦੀ ਜਿਹੜੀ ਜਿੰਮੇਵਾਰੀ ਆ ਉਹ ਟੀ ਟੀ ਪੀ ਪਾਕਿਸਤਾਨ ਨੇ ਲਈ ਸੀ। ਅੱਛਾ, ਹਰ ਵਾਰ ਦੀ ਤਰ੍ਹਾਂ ਜਿਹੜੇ ਪਾਕਿਸਤਾਨੀ ਜਿਹੜੀ ਸਰਕਾਰ ਆ ਜਾਂ ਪਾਕਿਸਤਾਨੀ ਜਿਹੜੇ ਆਗੂ ਨੇ,
1: ਹਾਂਜੀ,
0: ਉਨ੍ਹਾਂ ਨੇ ਇਹਦਾ ਇਲਜ਼ਾਮ ਜਿਹੜਾ ਆ ਭਾਰਤ ਦੇ ਸਿਰ ਤੇ ਹੀ ਮੜਿਆ ਆ।
1: ਹਾਂਜੀ,
0: ਤੇ ਜਿਵੇਂ ਵੀ ਇੱਥੇ ਜਿਹੜਾ ਆ ਇਸ ਜਗ੍ਹਾ ਤੇ ਭਾਰਤ ਨੇ ਹਮਲਾ ਕਰਵਾਇਆ ਹੈ, ਹਕੀਕਤ ਇਹ ਹੈ ਹੀ ਨਹੀਂ, ਕਦੀ ਵੀ ਹਕੀਕਤ ਕਦੀ ਇਹ ਰਹੀ ਨਹੀਂ ਆ, ਪਰ ਆਪਣੀ ਜਿੰਮੇਵਾਰੀ ਤੋਂ ਭੱਜਣ ਦੇ ਲਈ ਉਨ੍ਹਾਂ ਨੇ ਹਮੇਸ਼ਾ ਇਹ ਜਿਹੜਾ ਆ ਭਾਰਤ ਸਿਰ ਮੜਨ ਦੀ ਕੋਸ਼ਿਸ਼ ਕੀਤੀ ਆ। ਹੁਣ ਜਿਹੜਾ ਪਾਕਿਸਤਾਨੀ ਆਗੂ ਆ ਅਤਾਉਲਾ ਤਰਾਰ ਸਾਹਿਬ ਜਿਹੜੇ ਨੇ,
1: ਹਾਂਜੀ,
0: ਉਨ੍ਹਾਂ ਨੇ ਇਹ ਜਨਤਕ ਤੌਰ ਤੇ ਇਕ ਗੱਲ ਕਹੀ ਆ ਕਿ ਜਿਹੜੀ BLA ਆ ਬਲੋਚਿਸਤਾਨ ਲਿਬਰੇਸ਼ਨ ਆਰਮੀ ਆ ਤੇ TTP ਆ ਇਹਨੂੰ ਭਾਰਤ ਲਗਾਤਾਰ ਸਮਰਥਨ ਕਰ ਰਿਹਾ ਤੇ ਪਾਕਿਸਤਾਨ ਕੋਲ ਇਸ ਸਬੰਧੀ ਪੂਰੇ ਸਬੂਤ ਨੇ, ਤੇ ਇਕ ਮੰਤਰੀ ਭਾਈਚਾਰੇ ਨਾਲ ਉਨ੍ਹਾਂ ਨੇ ਇਹ ਜਿਹੜੇ ਸਬੂਤ ਜਿਹੜੇ ਸਾਂਝੇ ਕੀਤੇ ਆ, ਤੇ ਨਾਲ ਉਹ ਕਹਿੰਦੇ ਵੀ ਪਾਕਿਸਤਾਨ ਜਿਹੜਾ ਆਪਣੀ ਪ੍ਰਭੂਸੱਤਾ ਸੁਰੱਖਿਆ ਤੇ ਇੱਜ਼ਤ ਦੇ ਨਾਲ ਕੋਈ ਸਮਝੌਤਾ ਨਹੀਂ ਕਰੂਗਾ। ਭਾਰਤ ਨੇ ਉਨ੍ਹਾਂ ਨੂੰ ਤਰਾਰ ਸਾਹਿਬ ਦੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਤੇ ਉਹਨੂੰ ਭੰਡਿਆ। ਤਰਾਰ ਸਾਹਿਬ ਨੇ ਨਾਲ ਹੀ ਜਿਹੜਾ ਆ ਅਮਰੀਕਾ ਦੇ ਵੀ ਦੋਸ਼ ਲਾ ਤੇ ਲੱਗਦੇ ਹੱਥੀ, ਉਹ ਕਹਿੰਦੇ ਵੀ ਚਲੋ ਚੱਕੋ ਆਹ ਵੀ ਲਓ, ਅਮਰੀਕਾ ਵੀ ਸਾਡੇ ਲਈ ਕਹਿੰਦੇ ਵੀ ਮੁਸੀਬਤ ਦੀ ਜੜ ਹੀ ਰਿਹਾ ਆ। ਹੁਣ ਦੂਜੇ ਪਾਸੇ ਜਿਹੜੇ ਬਲੋਚ ਲਿਬਰੇਸ਼ਨ ਆਰਮੀ ਆ ਉਹਨੇ ਇਹ ਆਪਣਾ ਐਲਾਨ ਕਰਤਾ ਹੈ ਵੀ ਅਸੀਂ 11 ਅਗਸਤ ਨੂੰ ਜਿਹੜਾ ਆ ਆਪਣਾ ਰਾਸ਼ਟਰੀ ਜਿਹੜਾ ਆ ਬਲੋਚਿਸਤਾਨ ਜਿਹੜਾ
1: ਆਜ਼ਾਦੀ
0: ਦਿਵਸ ਆ ਉਹ ਮਨਾਇਆ ਜਾਊਗਾ।
1: ਹਾਂਜੀ,
0: ਭਾਵੇਂ ਕਿ ਕੌਮਾਂਤਰੀ ਪੱਧਰ ਤੇ ਬਲੋਚਿਸਤਾਨ ਨੂੰ ਕਿਸੇ ਵੀ ਮੁਲਕ ਨੇ ਮਾਨਤਾ ਨਹੀਂ ਦਿੱਤੀ,
1: ਹਾਂਜੀ,
0: ਪਰ ਫਿਰ ਵੀ ਉਹ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਆ ਰਾਸ਼ਟਰੀ ਜਿਹੜਾ ਆ ਆਜ਼ਾਦੀ ਦਿਵਸ ਮਨਾਵਾਂਗੇ, ਤੇ ਉਹ ਪਿਛਲੇ ਦਿਨਾਂ ਦੇ ਵਿਚ ਉਹ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਇਆ ਤੇ ਉਹ ਲਿਬਰੇਸ਼ਨ ਆਰਮੀ ਦੀ ਸਟਰੈਂਥ ਜਿਹੜੀ ਆ ਉਹ ਕੋਆਰਡੀਨੇਟਡ ਜਿਹੜੇ ਹਮਲੇ ਆ ਇੱਕ ਥਾਂ ਤੇ ਹਮਲੇ ਕਰਨ ਦੀ ਜਿਹੜੀ ਉਨ੍ਹਾਂ ਦੀ ਸਮਰੱਥਾ ਆ ਉਹ ਕਈ ਗੁਣਾ ਵਧੀ ਆ। ਇਕੋ ਜਗ੍ਹਾ ਤੋਂ ਇਲਾਵਾ ਜਿਹੜੇ ਵੱਖ ਵੱਖ ਥਾਵਾਂ ਤੇ ਇਕੋ ਵੇਲੇ ਹਮਲੇ ਕਰਨ ਦੀ ਸਮਰੱਥਾ ਵੀ ਉਨ੍ਹਾਂ ਦੀ ਕਾਫੀ ਵੱਧ ਗਈ ਆ। ਘਾਤ ਲਾ ਕੇ ਉਨ੍ਹਾਂ ਨੇ ਇਨ੍ਹਾਂ ਸਾਲਾਂ ਚ ਹਮਲੇ ਜ਼ਿਆਦਾ ਕੀਤੇ ਨੇ, ਧਮਾਕੇ ਕੀਤੇ ਨੇ ਤੇ ਕਈ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਸਿਆਸੀ ਤੇ ਜਿਹੜੀਆਂ ਫੌਜੀ ਜਿਹੜੀਆਂ ਰਣਨੀਤਿਕ ਜਿਹੜੀਆਂ ਉਨ੍ਹਾਂ ਦੀਆਂ ਚਾਲਾਂ ਜਿਹੜੀਆਂ ਨੇ ਉਹ ਕਾਮਯਾਬ ਹੋਈਆਂ ਨੇ ਤੇ ਪਾਕਿਸਤਾਨ ਸਰਕਾਰ ਕੋਲ ਉਨ੍ਹਾਂ ਦਾ ਕਾਊਂਟਰ ਨਹੀਂ ਆ ਉਸ ਪੱਧਰ ਤੇ ਤੁਸੀਂ ਕਿਸੇ ਚੀਜ਼ ਨੂੰ ਜ਼ਬਰਦਸਤੀ ਜਿਹੜਾ ਆ ਉਹ ਕਰ ਸਕਦੇ ਹੋ, ਦਬਾ ਸਕਦੇ ਹੋ, ਪਰ ਉਹਦੀ ਲਗਾਤਾਰਤਾ ਹੀ ਇਹ ਸਾਬਤ ਕਰਦੀ ਆ ਵੀ ਉਹ ਰਹਿਣਗੇ ਜਾਂ ਨਹੀਂ ਰਹਿਣਗੇ। ਸੋ BLA ਤੇ TTP ਪਾਕਿਸਤਾਨ ਸਰਕਾਰ ਦੇ ਲਈ ਇਕ ਵੱਡੇ ਪੱਧਰ ਤੇ ਸਰਦਰਦੀ ਬਣੇ ਹੋਏ ਆ। ਇਹਦੇ ਨਾਲ ਹੀ ਇਕ ਮਿਲਦੀ ਖ਼ਬਰ ਆ ਕੋਇਟਾ ਦੇ ਵਿਚ ਇਕ ਕੋਲੇ ਦੀ ਖਾਣ ਦੇ ਵਿਚ ਇਕ ਧਮਾਕਾ ਹੋ ਗਿਆ ਸੀ ਜਿਹਦੇ ਵਿਚ 34 ਮਜ਼ਦੂਰਾਂ ਦੀ ਮੌਤ ਹੋਈ ਆ। ਮਤਲਬ ਪਾਕਿਸਤਾਨੀ ਮਤਲਬ ਜਿਹੜੇ ਆ ਮਜ਼ਦੂਰਾਂ ਦੀ ਸਿਕਿਉਰਿਟੀ ਦਾ ਵੀ ਜਿਹੜਾ ਸੁਰੱਖਿਆ ਦਾ ਮੁੱਦਾ ਵੀ ਇੱਥੇ ਉੱਠਦਾ ਆ, ਉਹ ਵੀ ਘੱਟੋ ਘੱਟ ਬਲੋਚ ਏਰੀਏ ਦੇ ਵਿਚ।
1: ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਪਾਕਿਸਤਾਨ ਦੇ ਜਿਹੜੇ ਸੂਚਨਾ ਤੇ ਪ੍ਰਸਾਰਣ ਮੰਤਰੀ ਹੈ ਅਤਾਉਲਾ ਤਰਾਰ ਹੋਰਾਂ ਦੀ।
0: ਜੀ ਬਿਲਕੁਲ,
1: ਦੋ ਖ਼ਬਰਾਂ ਨੇ ਇਸ ਦੌਰਾਨ ਇਸ ਸਬੰਧ ਦੇ ਵਿਚ। ਇਕ ਖ਼ਬਰ ਤਾਂ ਇਹ ਹੈ ਜਿਹਦੇ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਆਪਣੇ ਹਮਰਤਬਾ ਜਾਂ ਉਸ ਦੇ ਬਰਾਬਰ ਦੇ ਅਮਰੀਕੀ ਅਧਿਕਾਰੀ ਦੇ ਨਾਲ ਇਕ ਮੀਟਿੰਗ ਕਰਦੇ ਨੇ ਔਰ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਅਸੀਂ ਦੋਵੇਂ ਦੇਸ਼ ਅੱਤਵਾਦ ਦੇ ਖਿਲਾਫ਼ ਮਿਲ ਕੇ ਲੜਾਂਗੇ।
0: ਬਿਲਕੁਲ,
1: ਅੱਤਵਾਦ ਕਿੱਥੇ ਆ ਜਿਹਦੇ ਖਿਲਾਫ਼ ਲੜਨਾ ਆ? ਉਹ ਅੱਤਵਾਦ ਪਾਕਿਸਤਾਨ ਵਿਚ ਹੀ ਹੈ। ਪਾਕਿਸਤਾਨ ਜਿਹੜਾ ਕਿ ਜਦੋਂ ਉਹਦੀ ਮਰਜ਼ੀ ਹੁੰਦੀ ਹੈ ਉਹ ਇਸ ਗੱਲ ਤੋਂ ਇਨਕਾਰ ਕਰਦਾ ਕਿ ਸਾਡੇ ਦੇਸ਼ ਵਿਚ ਕੋਈ ਅੱਤਵਾਦ ਨਹੀਂ, ਤੇ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਫਿਰ ਉਹਨੂੰ ਮੰਨਣਾ ਵੀ ਪੈਂਦਾ ਕਿਉਂਕਿ ਅਤੀਤ ਦੇ ਵਿਚ ਉਥੇ ਇੰਨੀਆਂ ਜ਼ਿਆਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਨੇ, ਸਕੂਲੀ ਬੱਚੇ ਤੱਕ ਮਾਰੇ ਜਾ ਚੁੱਕੇ ਨੇ, ਔਰਤਾਂ ਬਜੁਰਗ ਬਿਰਧ ਜਿਹੜੇ ਉਥੇ ਦੇ ਅੱਤਵਾਦੀਆਂ ਦੇ ਹਮਲੇ ਹੋਏ ਨੇ ਉਹਦੇ ਵਿਚ। ਤੇ ਪਾਕਿਸਤਾਨ ਬਾਰੇ ਕਈ ਮੁਲਕਾਂ ਦੀ ਰਾਏ ਜਿਹੜੀ ਆ ਕੌਮਾਂਤਰੀ ਪੱਧਰ ਉਤੇ ਆ ਕਿ ਇਹ ਅੱਤਵਾਦ ਦੀ ਪੁਸ਼ਤ ਪਨਾਹੀ ਕਰਨ ਵਾਲਾ ਮੁਲਕ ਹੈ। ਹੁਣ ਉਹ ਪਾਕਿਸਤਾਨ ਹਾਲਾਂਕਿ ਇਹ ਨਹੀਂ ਹੈ ਕਿ ਉਹਨੇ ਕੋਈ ਨਵਾਂ ਬਿਆਨ ਦਿੱਤਾ ਅੱਜ ਪਹਿਲੀ ਵਾਰੀ, ਇਸ ਤੋਂ ਪਹਿਲਾਂ ਵੀ ਮਿਲ ਕੇ ਗੱਲ ਕਰਦੇ ਰਹੇ ਨੇ ਤੇ ਬਹੁਤੀ ਵਾਰੀ ਸਮਝਿਆ ਇਹ ਗਿਆ ਹੁਣ ਤੱਕ ਕਿ ਜਦੋਂ ਪਾਕਿਸਤਾਨ ਅਮਰੀਕਾ ਦੇ ਨਾਲ ਮਿਲ ਕੇ ਅੱਤਵਾਦ ਦੇ ਖਿਲਾਫ਼ ਲੜਾਈ ਲੜਨ ਦੀ ਗੱਲ ਕਰਦਾ ਹੈ ਤਾਂ ਉਹਦੀ ਵੱਡੀ ਝਾਕ ਜਿਹੜੀ ਆ ਉਹ ਅਮਰੀਕਾ ਤੋਂ ਇਸ ਮਾਮਲੇ ਨੂੰ ਨਜਿੱਠਣ ਲਈ ਮਿਲਣ ਵਾਲੀ ਮਦਦ ਉਤੇ ਹੁੰਦੀ ਹੈ। ਸ਼ਾਇਦ ਅਮਰੀਕਾ ਵੀ ਇਸ ਗੱਲ ਨੂੰ ਸਮਝਦਾ ਹੋਵੇ ਕਿ ਪਾਕਿਸਤਾਨ ਇਸ ਕਰਕੇ ਇਹ ਕਰ ਰਿਹਾ, ਤਾਂ ਅਜਿਹੀ ਸਥਿਤੀ ਦੇ ਵਿਚ ਉਨ੍ਹਾਂ ਦੀ ਇਹ ਜਿਹੜੀ ਵਿਉਂਤਬੰਦੀ ਹੈ ਜਾਂ ਇਹ ਜੋ ਉਨ੍ਹਾਂ ਨੇ ਬਿਆਨ ਦਿੱਤਾ ਸਾਂਝਾ ਕਿ ਅਸੀਂ ਰਲ ਕੇ ਲੜਾਂਗੇ, ਇਹ ਕਿੱਥੋਂ ਤੱਕ ਸਾਰਥਕ ਹੋ ਸਕਦਾ?
0: ਦੇਖੋ ਇਹਦੇ ਵਿਚ ਪਿਛਲੇ ਦਿਨੀ ਜਿਹੜਾ ਆ ਇਨ੍ਹਾਂ ਵਿਚ ਕਾਫੀ ਮਤਭੇਦ ਆਇਆ ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ਦੇ ਵਿਚ। ਹੁਣ ਉਹਦੇ ਚ ਕਿਹਾ ਵੀ ਪਾਕਿਸਤਾਨ ਨੂੰ ਅਮਰੀਕਾ ਨੇ ਸਿੱਧੀ ਮਦਦ ਦੇਣੀ ਬੰਦ ਕਰਤੀ ਹੈ, ਖਾਸ ਤੌਰ ਤੇ ਜਿਹੜੀ ਫੌਜੀ ਮਦਦ ਵੱਡੇ ਪੱਧਰ ਤੇ ਪਹਿਲਾਂ ਮਿਲਦੀ ਸੀ ਉਹ ਨਹੀਂ ਮਿਲਦੀ, ਬਸ ਸਿਰਫ ਕੁਛ ਇਕ ਤਕਨੀਕੀ ਤੇ ਸੁਰੱਖਿਆ ਸਹਿਯੋਗ ਕਰ ਰਿਹਾ। ਇਨ੍ਹਾਂ ਦੇ ਵਿਚ ਰਿਸ਼ਤਿਆਂ ਦੇ ਵਿਚ ਖਟਾਸ ਦਾ ਇਕ ਵੱਡਾ ਕਾਰਨ ਇਹ ਆ ਕਿ ਪਾਕਿਸਤਾਨ ਜਿਹੜਾ ਚੀਨ ਦੇ ਨਾਲ ਮਿਲ ਕੇ ਜਿਹੜਾ ਆ CPEC ਜਿਹੜਾ ਆ ਕੋਰੀਡੋਰ ਜਿਹੜਾ ਆ ਉਹਨੂੰ ਲੈ ਕੇ ਅਮਰੀਕਾ ਜਿਹੜਾ ਬਹੁਤ ਚੌਕਸ ਰਹਿੰਦਾ, ਉਹ ਇਨ੍ਹਾਂ ਦੇ ਰਿਸ਼ਤਿਆਂ ਦੇ ਵਿਚ ਖਟਾਸ ਦੀ ਇਕ ਵੱਡੀ ਵਜ੍ਹਾ ਆ।
1: ਹਾਂਜੀ,
0: ਦੂਜੇ ਪਾਸੇ ਅਮਰੀਕਾ ਨੂੰ ਭਾਰਤ ਦੀ ਲੋੜ ਆ ਇੰਡੋ ਪੈਸਿਫਿਕ ਰਣਨੀਤੀ ਦੇ ਨੂੰ ਲੈ ਕੇ, ਜੇ ਉਹਨੇ ਇਧਰ ਚੀਨ ਦੇ ਨਾਲ ਆਪਣਾ ਜਿਹੜਾ ਆ ਆਪਣੇ ਭਵਿੱਖ ਦੀ ਜੇ ਰਣਨੀਤੀ ਦਾ ਧਿਆਨ ਰੱਖਣਾ ਹੋਵੇ ਤਾਂ ਉਹਨੂੰ ਚੀਨ ਨੂੰ ਘੇਰਨ ਲਈ ਭਾਰਤ ਆਸਟ੍ਰੇਲੀਆ ਤੇ ਹੋਰ ਜਿਹੜੇ ਮੁਲਕਾਂ ਦੀ ਬੜੀ ਸਖ਼ਤ ਲੋੜ ਆ, ਜਿਹਦੇ ਵਿਚ ਕੁਆਡ ਵਰਗੇ ਉਹਨੇ ਸੰਗਠਨ ਵੀ ਬਣਾਇਆ ਹੋਇਆ, ਜਾਪਾਨ ਵੀ ਉਹਦੇ ਵਿਚ ਹੀ ਸ਼ਾਮਲ ਹੈ। ਸੋ ਇਸ ਕਰਕੇ ਭਾਰਤ ਦੇ ਨਾਲ ਉਹ ਸਬੰਧ ਖਰਾਬ ਨਹੀਂ ਕਰ ਸਕਦਾ ਤੇ ਇਸ ਕਰਕੇ ਉਹਨੂੰ ਅਮਰੀਕਾ ਨੂੰ ਜਿਹੜੀ ਉਹ ਇਮਦਾਦ ਕਰਦਾ ਸੀ ਉਹ ਉਹਨੇ ਪੂਰੀ ਤਰ੍ਹਾਂ ਬੰਦ ਕਰਤੀ ਆ। ਹਾਂ, ਸਿੱਧੇ ਤੌਰ ਤੇ ਤਾਂ ਚਲੋ ਬੰਦ ਹੈ ਹੀ ਹੈ, ਉਹਦੇ ਵਿਚ ਕੁਛ ਜਿਹੜੀ ਆ ਹਨਾ ਅਸਿੱਧੇ ਤੌਰ ਤੇ ਉਹ ਮਦਦ ਜਿਹੜੀਆਂ ਕੌਮਾਂਤਰੀ ਸੰਸਥਾਵਾਂ ਰਾਹੀਂ ਕਰ ਰਿਹਾ ਜਿਵੇਂ IMF ਰਾਹੀਂ ਆ ਜਾਂ ਫਿਰ ਜਿਹੜਾ ਵਰਲਡ ਬੈਂਕ
1: ਹੈ
0: ਉਹ ਇਹਦੀ ਮਦਦ ਕਰਦਾ। मतभेद का संधु साहब एक होर वड्डा कारण यह भी है कि अमरीका चाहता है कि पाकिस्तान जिहड़ा अत्तवादी ग्रुपां दे खिलाफ ठोस कार्रवाई करे जिन्हां दी पुष्ट पनाई कर रहा है पर पाकिस्तान वो नहीं कर पा रहा उन्होंने अज भी सुरक्षा प्रदान कर रहा है। एक जिहड़ा होर मतभेद का वड्डा कारण है अमरीका ते पाकिस्तान दे विचाले वो हैगा आ सियासी आजादी का मसला है लोकतंत्री हकां दी गल आ ते मनुखी अधिकारां दे सवाल ते अमरीका जिहड़ा आ पाकिस्तान नूं लगातार घेरदा आ रहा। दूसरी गल इहदे च जे हुण पाकिस्तान अमरीका दे पाकिस्तान नाल संबंधां दी गल करनी होवे जिवें भारत नूं इंडो पैसिफिक रिलेशन दे मद्देनजर भारत नाल बना के रखनी अमरीका दी मजबूरी आ उदां ही चीन वाले मसले ते मिडल ईस्ट वाले मसले ते अमरीका पाकिस्तान नूं नाल लैके चलना चाहुंदा
1: है। हाँ जी
0: जिहदे करके वह अमरीका ते हाले कोई सिद्धियां पाबंदियां जां कोई ठोस कार्रवाई करन दे हक दे विच नहीं आ। हां पर उहदे विच उहने एक जिहड़ा वड्डा काम कीता वी जिहड़ी फौजी इमदाद दिंदा सी जां होर तरह की सहायता दिंदा सी उन्हां ने ट्रंप प्रशासन ने आके सीधे सीधे रूप दे विच बंद करती है। इहदा जिहड़ा फायदा आ भारत नूं हो रहा क्योंकि भारत दे तां पहले पाकिस्तान दे नाल संबंध सुखावे नहीं
1: है। सब एक चीज यह जिहड़ी आपां गल कीती है कि पाकिस्तान दे अमरीका दे नाल संबंध किस तरह ने पाकिस्तान अमरीका नाल मिलके भी चलता है पाकिस्तान अमरीका दे उत्ते नजर भी रखता है दूजे पासे शरेआम पाकिस्तान वालों अमरीका की आलोचना भी की जाती है। यही जिहदी तुसीं हुण गल कर रहे सीगे जिहड़े सूचना ते प्रसारण मंत्री ने अताउल्ला तरार साहब उन्होंने ने अपने सोशल मीडिया के उत्ते एक पोस्ट पाई है वह पोस्ट पा के उन्होंने यह गल लिखी है कि जिहड़ा अमरीका है वह पाकिस्तान की पिठ विच छुरा मारिया है ते सोशल मीडिया के उत्ते उत्थे प्रचार किया जा रहा है इस अमरीकी लोगों वालों अमरीकी कंपनियों वालों जां अमरीका की छत्र छाया हेठ इस तरह का प्रचार हो रहा है जिहदे विच पाकिस्तान नूं तोड़न की गल हो रही है पाकिस्तान दे टोटे करन की गल हो रही है इस तरह दी चीजां नूं उत्थे शह दित्ती जा रही है। हुण पाकिस्तान जिहड़ा है उहदी मजबूरी है कि वह अमरीका के खिलाफत जिहड़ी है सीधे तौर पर नहीं कर सकता पर जिहड़ा इस ढंग बयानबाजी करके भी अमरीका की आलोचना की जा रही है दूजे पासे अमरीका तो मदद भी मंगी जा रही है पाकिस्तान है तुहानू लगता नहीं कि बड़ी मुश्किल स्थिति च फसिया होया है इस तरह के मामले च?
0: बिल्कुल पर अमरीका नूं पता उन्हें पाकिस्तान दे नाल किवें निजिठणा है हुण उन्हें पता भी उत्थे ताकतवर धिर जिहड़ी आ फौज आ आसिम मुनीर साहब जिहड़े ने जाके सीधे ट्रंप साहब नाल मीटिंग करदे ने उन्हां नाल रात्रि भोज करदे ने उन्हां नाल लंच करदे ने उन्हां नाल ब्रेकफास्ट करदे ने ते सारियां हट्टियां सट्टियां लग जांदियां ते उन्हां नूं अमरीका नूं पता है वी असीं इन्हां दे नाल फौज दे नाल मिलके चलना ते इह जिहड़े लीडर ने ਉਹ ਜੋ ਬੋਲਦੇ ਬੋਲੀ ਜਾਣਾ ਤੇ ਜੇ ਤੁਹਾਨੂੰ ਯਾਦ ਹੋਵੇ ਵਿਦੇਸ਼ ਮੰਤਰੀ ਡਾਰ ਸਾਹਿਬ ਵੀ ਪਹਿਲਾਂ ਬਹੁਤ ਵਾਰੀ ਬੋਲ ਚੁੱਕੇ ਨੇ ਫਿਰ ਸ਼ਰੀਫ ਭਰਾ ਵੀ ਬਹੁਤ ਵਾਰੀ ਬਹੁਤ ਕੁਝ ਬੋਲ ਚੁੱਕੇ ਨੇ ਇਮਰਾਨ ਖਾਨ ਲਗਾਤਾਰ ਬੋਲਦੇ ਰਹੇ ਨੇ ਤੇ ਉਹਦੇ ਨਾਲ ਅਮਰੀਕਾ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਨ੍ਹਾਂ ਦਾ ਸਰੋਕਾਰ ਹੈ ਵੀ ਉਨ੍ਹਾਂ ਨੇ ਸੱਤਾ ਦੇ ਨਾਲ ਰਹਿਣਾ ਹੈ ਉਨ੍ਹਾਂ ਨੇ ਫੌਜ ਦੇ ਨਾਲ ਆਪਣੀ ਅੱਟੀ ਸੱਟੀ ਲਾਈ ਹੋਈ ਹੈ ਤੇ ਉਹ ਉਨ੍ਹਾਂ ਦੀ ਲੱਗੀ ਹੀ ਰਹਿਣੀ।
1: ਰਣਦੀਪ ਜੀ ਅਸੀਂ ਤਾਂ ਇਹ ਦੁਆ ਕਰਦੇ ਹਾਂ ਕਿ ਪਾਕਿਸਤਾਨ ਜਿਹੜਾ ਹੈ ਉਹ ਠੀਕ ਢੰਗ ਦੇ ਨਾਲ ਕੰਮ ਕਰੇ ਸੁੱਖ ਸ਼ਾਂਤੀ ਹੋਵੇ ਉੱਥੇ ਜੋ ਕੁਛ ਉੱਥੇ ਘਟਨਾ ਚੱਕਰ ਜਿਹੜੇ ਚੱਲ ਰਹੇ ਨੇ ਉਨ੍ਹਾਂ ਨੂੰ ਵਿਰਾਮ ਲੱਗੇ ਤੇ ਪਾਕਿਸਤਾਨ ਦੇ ਵਿਚ ਜਿਹੜਾ ਆਵਾਮ ਰਹਿ ਰਿਹਾ ਹੈ ਉਹ ਵੀ ਸੁੱਖ ਸ਼ਾਂਤੀ ਨਾਲ ਅਮਨ ਖੁਸ਼ਹਾਲੀ ਵਾਲਾ ਜੀਵਨ ਆਪਣਾ ਜਿਹੜਾ ਬਸਰ ਕਰ ਸਕੇ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਸਾਰੀਆਂ ਗੱਲਾਂ ਨੇ ਅਜੇ ਵੀ ਇਸ ਸਬੰਧ ਵਿਚ ਕਰਨ ਵਾਲੀਆਂ ਪਾਕਿਸਤਾਨ ਬਾਰੇ ਚੀਨ ਬਾਰੇ ਅਮਰੀਕਾ ਬਾਰੇ ਹੋਰ ਜਿਹੜੇ ਖਾੜੀ ਦੇ ਦੇਸ਼ ਨੇ ਉਨ੍ਹਾਂ ਬਾਰੇ ਜਿਨ੍ਹਾਂ ਦਾ ਪ੍ਰਭਾਵ ਇਨ੍ਹਾਂ ਚੀਜ਼ਾਂ ਦੇ ਉੱਤੇ ਪੈ ਰਿਹਾ ਪਰ ਇਹ ਆਪਾਂ ਫੇਰ ਕਿਸੇ ਅਗਲੇ ਪ੍ਰੋਗਰਾਮ ਦੇ ਵਿਚ ਗੱਲ ਕਰਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ ਅਰੁਣਦੀਪ ਜੀ। ਸੋ ਪਿਆਰੇ ਸੋਤਿਓ ਮੈਨੂੰ ਜੁਗਿੰਦਰ ਸੰਧੂ ਨੂੰ ਤੇ ਅਰੁਣਦੀਪ ਜੀ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ
0: ਸ਼ੁਕਰੀਆ ਮਿਹਰਬਾਨੀ।
2: ਖਬਰ ਸਾਰ ਤੁਸੀਂ ਇਹ ਸਿਲਸਿਲਾ ਸੁਣ ਰਹੇ ਸੀ ਅੱਜ ਇਸ ਸਿਲਸਿਲੇ ਚ ਚਰਚਾ ਚ ਸ਼ਾਮਲ ਸਨ ਜੁਗਿੰਦਰ ਸੰਧੂ ਤੇ ਅਰੁਣਦੀਪ। ਦੋਸਤੋ ਅਸੀਂ ਗੱਲ ਕਰ ਰਹੇ ਸੀ ਆਜ਼ਾਦੀ ਦੇ ਸੰਗਰਾਮ ਦੀ। ਅਗਸਤ ਦਾ ਮਹੀਨਾ ਚੱਲ ਰਿਹਾ ਜਿਵੇਂ ਜਿਵੇਂ 15 ਅਗਸਤ ਦਾ ਦਿਨ ਲਾਗੇ ਆਉਂਦਾ ਜਾਂਦਾ ਹੈ ਦਿਲ ਦੇ ਵਿਚ ਇਸ ਗੱਲ ਦੇ ਵਿਚ ਅਹਿਸਾਸ ਜਾਗਣ ਲੱਗਦੇ ਨੇ ਕਿ ਅਸੀਂ ਆਜ਼ਾਦ ਹਾਂ ਆਜ਼ਾਦ ਮੁਲਕ ਦੀ ਹਵਾ ਵਿਚ ਸਾਹ ਲੈ ਰਹੇ ਹਾਂ ਪਰ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਇਸ ਮੁਲਕ ਦੇ ਪ੍ਰਤੀ ਕਿ ਅਸੀਂ ਉਸ ਨੂੰ ਨਿਭਾ ਪਾ ਰਹੇ ਹਾਂ।

ਤਾਂ ਉਸ ਵੇਲੇ ਸਾਨੂੰ ਇੱਕ ਅਜਿਹੀ ਹੱਲਾਸ਼ੇਰੀ ਅਜਿਹੀ ਤਾਕਤ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਸੁਣ ਕੇ ਮਹਿਸੂਸ ਕਰਕੇ ਅਸੀਂ ਆਪਣੇ ਮਨ ਅੰਦਰ ਫਿਰ ਤੋਂ ਜੋਸ਼ ਭਰ ਕੇ ਇੱਕ ਵਾਰ ਫਿਰ ਤੋਂ ਆਜ਼ਾਦੀ ਦੇ ਜਸ਼ਨ ਨੂੰ ਮਨਾਉਣ ਦੇ ਲਈ ਔਰ ਆਜ਼ਾਦੀ ਦੇ ਲਈ ਖੜੇ ਹੋਣ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਹੋ ਜਾਂਦੇ ਹਾਂ। ਔਰ ਸੁਣਦੇ ਹਾਂ ਅਜਿਹੇ ਹੀ ਜੋਸ਼ ਨਾਲ ਭਰਿਆ ਇੱਕ ਗੀਤ

0: ਜੀ ਦੋਸਤੋ, ਜਦੋਂ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਸਾਡੇ ਮਨ ਦੇ ਵਿੱਚ ਹੋਵੇ, ਕੁਝ ਕਰਨ ਦੇ ਲਈ ਅਸੀਂ ਠਾਣ ਲਿਆ ਹੋਵੇ ਕਿ ਹੁਣ ਬਸ ਆਪਣੇ ਆਪ ਨੂੰ ਤਰੱਕੀ ਦੀਆਂ ਰਾਹਾਂ ਤੇ ਲਿਜਾਣਾ ਹੈ, ਤੇ ਉਹਨਾਂ ਰਾਹਾਂ ਤੋਂ ਹੀ ਅਸੀਂ ਅੱਗੇ ਆਪਣੇ ਮੁਲਕ ਨੂੰ ਵੀ ਉਹਨਾਂ ਬੁਲੰਦੀਆਂ ਤੇ ਪਹੁੰਚਾਉਣਾ ਹੈ ਜੋ ਮੁਲਕ ਸਾਡੇ ਲਈ ਇੰਨਾ ਕੁਝ ਕਰ ਰਿਹਾ ਹੈ, ਜਿਸ ਨੇ ਸਾਨੂੰ ਇਸ ਮੁਲਕ ਦੇ ਵਿੱਚ ਰਹਿਣ ਦੀ ਜਗ੍ਹਾ, ਅੰਨ, ਪਾਣੀ, ਹਵਾ ਸਭ ਕੁਝ ਦਿੱਤਾ ਹੈ। ਸਾਡਾ ਰੋਮ ਰੋਮ ਇਸ ਗੱਲ ਦਾ ਕਈ ਵਾਰ ਸ਼ੁਕਰ ਗੁਜ਼ਾਰ ਹੁੰਦਾ ਹੈ ਕਿ ਅਸੀਂ ਆਜ਼ਾਦ ਹਵਾ ਦੇ ਵਿੱਚ, ਆਜ਼ਾਦ ਮੁਲਕ ਦੇ ਵਿੱਚ ਸਾਹ ਲੈਂਦੇ ਹਾਂ। ਸੋ ਦੋਸਤੋ, ਇਸ ਲਈ ਜੋਸ਼ ਦਾ ਹੋਣਾ, ਬਣੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ। ਕਈ ਵਾਰੀ ਹਾਲਾਤ ਸਾਡੇ ਕਾਬੂ ਚ ਨਹੀਂ ਹੁੰਦੇ, ਹਾਲਾਤ ਸਾਡੇ ਪਰਿਸਥਿਤੀਆਂ ਦੇ ਅਨੁਕੂਲ ਨਹੀਂ ਹੁੰਦੇ, ਪਰ ਉਹਨਾਂ ਨੂੰ ਆਪਣੇ ਅਨੁਕੂਲ ਬਣਾਉਣ ਦੇ ਲਈ ਵੀ ਹਿੰਮਤ ਤੇ ਦਲੇਰੀ ਚਾਹੀਦੀ ਹੈ। ਸੋ ਇਸ ਦਲੇਰੀ ਦੇ ਲਈ ਤੁਹਾਨੂੰ ਪ੍ਰੇਰਦਾ ਹੋਇਆ ਇਹ ਗੀਤ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਮਨਮੋਹਨ ਵਾਰਿਸ ਤੇ ਕਮਲ ਹੀਰ ਤੇ ਉਹਨਾਂ ਦੇ ਨਾਲ ਸੰਗਤਾਰ ਦੀ ਆਵਾਜ਼ ਦੇ ਵਿੱਚ।
1: ਸੇਰਾ ਉੱਠ ਸਰਾਤੇ ਫਿਰਿਓ

ਜੀ ਵਾਕਿਆ ਦੋਸਤੋ, ਮਿਹਨਤਾਂ ਦੇ ਸਿਰ ਤੇ ਹਮੇਸ਼ਾ ਤਾਜ ਸੱਜਦੇ ਨੇ। ਸੋ ਮਿਹਨਤਾਂ ਕਰਨ ਵਾਲੇ ਆਪਣੇ ਲਈ ਦੁਨੀਆਂ ਦੇ ਵਿੱਚ ਸਭ ਕੁਝ ਹਾਸਲ ਕਰ ਲੈਂਦੇ ਨੇ ਜੋ ਉਹਨਾਂ ਨੇ ਸੋਚਿਆ ਹੁੰਦਾ ਹੈ, ਜੋ ਉਹਨਾਂ ਨੇ ਧਾਰ ਚੁੱਕਿਆ ਹੁੰਦਾ ਹੈ। ਸੋ ਜੇ ਮਿਹਨਤ ਨੂੰ ਹੀ ਫਲ ਲੱਗਦਾ ਹੈ, ਅਸੀਂ ਸਾਰੇ ਹੀ ਜਾਣਦੇ ਹਾਂ। ਸੋ ਮਿਹਨਤ ਦੇ ਨਾਲ ਆਪਣੇ ਆਪ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਲਈ ਸਾਨੂੰ ਆਪਣੇ ਵਿਰਸੇ, ਆਪਣੇ ਸੱਭਿਆਚਾਰ ਇੱਕ ਅਜਿਹੇ ਰੁਤਬੇ ਦੇ ਨਾਲ ਜੁੜਨਾ ਪੈਂਦਾ ਹੈ ਜੋ ਦਿਲਾਂ ਨੂੰ ਦਿਲਾਂ ਨਾਲ ਜੋੜਦਾ ਹੈ। ਸਤਿੰਦਰ ਸਰਤਾਜ ਦੀ ਆਵਾਜ਼ ਚ ਸੁਣਦੇ ਹਾਂ ਇਹ ਗੀਤ।

ਜੀ ਵਾਕੇ ਦੋਸਤੋ, ਕਿਸੇ ਨੂੰ ਹੱਸ ਕੇ ਬੁਲਾ ਲੈਣ ਨਾਲ, ਕਿਸੇ ਨੂੰ ਪਿਆਰ ਨਾਲ ਬੁਲਾ ਲੈਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚੋਂ ਕਦੇ ਕੁਝ ਘਟਦਾ ਹੀ ਨਹੀਂ, ਬਲਕਿ ਅਸੀਂ ਆਪਣੇ ਕੋਲ ਜੋ ਵੀ ਪਿਆਰ ਮੁਹੱਬਤ ਤੇ ਦਿਲ ਭਰਿਆ ਹੁੰਦਾ ਹੈ, ਜਿਸ ਇਸ ਅਹਿਸਾਸ ਦੇ ਨਾਲ ਉਸ ਨੂੰ ਜਦੋਂ ਵੰਡਦੇ ਹਾਂ ਤਾਂ ਸਾਡੇ ਆਸ ਪਾਸ ਦਾ ਮਾਹੌਲ ਵੀ ਜਿਹੜਾ ਹੈ ਖੁਸ਼ਨੁਮਾ ਹੋ ਜਾਂਦਾ ਹੈ। ਕਿਸੇ ਨੂੰ ਪਿਆਰ ਨਾਲ ਬੁਲਾਉਣ ਦੇ ਨਾਲ, ਕਿਸੇ ਨੂੰ ਮੁਸਕੁਰਾਹਟ ਵੰਡਣ ਦੇ ਨਾਲ ਅਸੀਂ ਆਪ ਵੀ ਉਸ ਮੁਸਕੁਰਾਹਟ ਦੇ ਨਾਲ ਸਰਾਬੋਰ ਹੋ ਜਾਂਦੇ ਹਾਂ। ਜ਼ਿੰਦਗੀ ਦੇ ਵਿੱਚ ਹਮੇਸ਼ਾ ਹੱਸਦੇ ਮੁਸਕੁਰਾਉਂਦੇ ਰਹਿਣਾ ਤੇ ਹਮੇਸ਼ਾ ਆਪਣੇ ਆਪ ਨੂੰ ਅਜਿਹੀ ਐਨਰਜੀ ਅਜਿਹੀ ਊਰਜਾ ਦੇ ਨਾਲ ਹਮੇਸ਼ਾ ਭਰ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਜੋ ਤੁਹਾਨੂੰ ਹਰ ਪੈਰ ਤੇ ਤੁਹਾਡੀ ਦਲੇਰੀ, ਤੁਹਾਡੀ ਹਿੰਮਤ ਤੇ ਤੁਹਾਡੇ ਹੌਸਲੇ ਨੂੰ ਬੁਲੰਦ ਰੱਖਣ ਦੇ ਲਈ ਤੁਹਾਨੂੰ ਹੱਲਾਸ਼ੇਰੀ ਦਿੰਦੀ ਰਹੇ। ਸੋ ਦੋਸਤੋ, ਹੁਣ ਅਗਲਾ ਗੀਤ ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਦਿਲਜੀਤ ਦੁਸਾਂਝ ਤੇ ਵਿਵਾਸਮਾਨ ਦੀ ਆਵਾਜ਼ ਦੇ ਵਿੱਚ। ਆ ਸੁਣਦੇ ਹਾਂ।

0: ਨਹੀਂ ਬਸ ਤੀਜੇ ਦਿਨ ਟਰਾਲੀ ਪਾ ਕੇ ਇੱਧਰ ਨੂੰ ਤੁਰਿਆ ਤੇ ਉੱਧਰ ਨੂੰ ਤੁਰਿਆ ਜਾਂ ਕਿਤੇ ਉਹ ਉਹ ਜਿਹੜੀ ਚੀਜ਼ ਹੈ ਉਹ ਤਾਂ ਫਿਰ ਬਹੁਤੇ ਨੁਕਸਾਨ ਕਰਦੀ ਆ,
1: ਉਹ ਸੈਰ ਵਾਸਤੇ ਨਹੀਂ ਹੁੰਦਾ, ਖੇਤੀ ਵਾਸਤੇ ਹੁੰਦਾ
0: ਬਿਲਕੁਲ।
1: ਸੋ ਇਸ ਕਰਕੇ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਉਹਨੂੰ ਵਰਤੋ।
0: ਹਾਂ
1: ਸੋ ਗੱਲਾਂ ਹੈਗੀ ਏਦਾਂ ਵੀ ਕਈ ਵਾਰੀ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਤੇ ਵੀ ਗੇੜੀ ਕੱਢਣ ਚੱਲੇ ਟਰੈਕਟਰ ਤੇ ਪੰਜ ਪੰਜ ਬੰਦੇ ਬਿਠਾਏ ਹੁੰਦੇ
0: ਆ, ਇਹ ਵੀ ਗੱਲ ਸਹੀ ਆ।
1: ਇੱਕ ਤਾਂ ਦੇਖੋ ਚੰਗਾ ਨਹੀਂ ਲੱਗਦਾ, ਬੁਰਾ ਅਸਰ ਪੈਂਦਾ ਸਮਾਜ ਤੇ
0: ਬਿਲਕੁਲ,
1: ਦੂਸਰਾ ਫਜ਼ੂਲ ਖਰਚੇ ਹੁੰਦੇ
0: ਆ,
1: ਨੁਕਸਾਨ ਵੀ ਕਈ ਵਾਰੀ ਆਪਾਂ ਕਰ
0: ਬੈਠਦੇ ਹਾਂ। ਬਿਲਕੁਲ ਬਿਲਕੁਲ, ਨਾਲੇ ਖੇਤੀਬਾੜੀ ਦੀ ਮਸ਼ੀਨਰੀ ਨਾ ਕਈ ਹੁਣ ਹੈਗੀ ਆ ਮਹਿੰਗੀ, ਆਪਣੇ ਪਿੰਡਾਂ ਦੇ ਆਪਣਾ ਭਾਈਚਾਰਾ ਹੈਗਾ, ਰਲ ਮਿਲ ਕੇ ਲੈ ਲਓ ਹੈ, ਕਿੱਡਾ ਔਖਾ ਕੰਮ ਆ। ਤੁਸੀਂ ਜਿਹੜਾ ਇਕੱਲੇ ਬੰਦੇ ਨੇ ਇਕੱਲੇ ਇਕੱਲੇ ਘਰ ਲਿਆ ਕੇ ਉਹ ਸਮਾਨ ਖੜਾਉਣਾ, ਉਹਨਾਂ ਨੂੰ ਚੰਗਾ ਵੀ ਪੰਜ ਸੱਤ ਬੰਦੇ ਰਲ ਕੇ ਹੈ ਥੋੜੇ ਥੋੜੇ ਪੈਸੇ ਪਾ ਕੇ ਲੈ ਲਓ ਤੇ ਆਪਸ ਚ ਵਾਰੀ ਸਿਰ ਕੰਮ ਕਰ ਲਓ।
1: ਉਹ ਕਈਆਂ ਕੋਲ 3 ਕਿੱਲੇ ਕੋਈ 4 ਕਿੱਲੇ ਆ ਜਿਹਨਾਂ ਕੋਈ ਇਕੱਠੇ ਜ਼ਮੀਨਾਂ ਨੇ, ਉਹ ਸਾਂਝਾ ਰਲ ਕੇ ਉਪਰਾਲਾ ਕਰਨ। ਮਸ਼ੀਨਰੀ ਆਪਾਂ ਜਿੰਨੀ ਖੇਤੀਬਾੜੀ ਦੀ ਆ ਉਹ ਵੀ ਆਪਾਂ ਸਾਂਝੀ ਲੈ ਲਈਏ, ਸਾਰਿਆਂ ਦੇ ਕੰਮ ਆਈ ਤਾਂ ਖਰਚਾ ਵੀ ਬਚੂਗਾ।
0: ਬਿਲਕੁਲ ਬਿਲਕੁਲ, ਦੇਖੋ ਹਿਸਾਬ ਰੱਖਣਾ ਬਹੁਤ ਜ਼ਰੂਰੀ ਆ। ਇੱਕ ਨਾ ਲਿਖਤੀ ਪੜ੍ਹਤੀ ਵਾਲਾ ਕੰਮ ਜਿਹੜਾ ਆ ਉਹ ਹਰ ਹਾਲ ਚ ਸਾਨੂੰ ਕਰਨਾ ਚਾਹੀਦਾ, ਤੇ ਜੇ ਆਪਣੇ ਕੋਲੋਂ ਨਹੀਂ ਹੁੰਦਾ ਭਾਈ ਕਰਦੀਆਂ ਸਵਾਣੀਆਂ ਨੂੰ ਕਹਿ ਦੇ, ਉਹ ਜ਼ਿਆਦਾ ਵਧੀਆ ਕਰਦੀਆਂ, ਉਹਨਾਂ ਨੂੰ ਸਾਡੇ ਨਾਲ ਜ਼ਿਆਦਾ ਪਤਾ ਹੁੰਦਾ ਸਾਡੀ ਦਾ, ਅਸੀਂ ਐਂ ਬੋਝੇ ਚ ਹੱਥ ਪਾਈ ਦਾ ਜਿੰਨੇ ਹੋਏ ਕੱਢ ਕੇ ਫੜਾ ਦਈਦੇ ਆ ਹੈ, ਤੇ ਉਹਦੇ ਨਾਲ ਚੰਗਾ ਆ ਵੀ ਉਹਨਾਂ ਨੂੰ ਕਹਿ ਦਿਓ ਭਾਈ ਜੇ ਤੁਹਾਡੇ ਕੋਲੋਂ ਨਹੀਂ ਹੁੰਦਾ ਤੇ ਉਹਨਾਂ ਨੂੰ ਕਹੋ ਵੀ ਤੂੰ ਭਾਈ ਘਰ ਦੀ ਮਹਾਰਾਣੀ ਹੈ ਤੇ ਮੈਂ ਹੁਣ ਤੇਰੇ ਕੋਲੋਂ ਪੈਸੇ ਲੈ ਕੇ ਜਾਇਆ ਕਰੂੰਗਾ ਖਰਚਣ ਜਿੰਨੇ ਵੀ, ਇੰਨੇ ਕੱਜ ਫੜਾ ਦੇ ਉਦੋਂ ਉਹਦਾ ਹਿਸਾਬ ਦੇ ਦਿਓ ਆ ਗਏ, ਤੇ ਉਹ ਆਪੇ ਸਾਰਾ ਕੁਝ ਸਾਡਾ ਜਿਹੜਾ ਉਹ ਵਧੀਆ ਹੋ ਜਾਂਦਾ।
1: ਕਈ ਗੱਲ ਆ ਜਿਹੜੀ ਮਹਾਰਾਣੀਆਂ ਦੀ ਗੱਲ ਕੀਤੀ ਹੈ ਨਾ, ਫਜ਼ੂਲ ਖਰਚੇ ਵੀ ਕਈ ਵਾਰੀ ਜ਼ਿਆਦਾ ਕਰ ਦਿੰਦੇ।
0: ਬੰਦਾ ਦੋਹਾਂ ਹੱਥਾਂ ਨਾਲ ਖਰਚੇ ਨਾ ਤੇ ਘਰ ਨੂੰ ਕੋਈ ਫਰਕ ਨੀ ਪੈਂਦਾ, ਘਰ ਦੀ ਸੋਹਣੀ ਜਿਹੜੀ ਆ ਨਾ ਉਹ ਸੂਈ ਦੇ ਨੱਕੇ ਥਾਣੀ ਵੀ ਖਰਚਣਾ ਸ਼ੁਰੂ ਕਰਿਆ ਤਾਂ ਘਰ ਖਾਲੀ ਹੋ ਜਾਂਦਾ।
1: ਗੱਲ ਹੈਗੀ ਆ ਵੀ ਉਹਨੇ ਬੇਲ ਵਾਲਾ ਸੂਈ ਧਾਗਾ ਪਾਉਣਾ, ਬੰਦੇ ਦਾ ਸੋਚ ਸਮਝ ਕੇ
0: ਪਾਉਣਾ। ਨਹੀਂ ਬਿਲਕੁਲ ਸਹੀ ਗੱਲ ਆ, ਚਲੋ ਉਹ ਗੱਲ ਅਲੱਗ ਆ, ਪਰ ਫੇਰ ਵੀ ਸਾਰਿਆਂ ਨੂੰ ਇਤਫਾਕ ਨਾਲ ਰਹਿਣਾ ਚਾਹੀਦਾ ਹੈ, ਸਾਰਿਆਂ ਨੂੰ ਕੰਮਕਾਰ ਵੀ ਇਕੱਠੇ ਹੋ ਕੇ ਕਰਨਾ ਚਾਹੀਦਾ, ਉਹਦੇ ਨਾਲ ਨਾਲ ਜਿਹੜਾ ਤੁਹਾਡਾ ਇਹ ਆ ਵੀ ਹਿਸਾਬ ਕਿਤਾਬ ਰੱਖਣਾ ਨਾ ਉਹ ਬਹੁਤ ਜ਼ਰੂਰੀ ਆ
1: ਹੈ।
0: ਸੋ ਨਿਆਣਿਆਂ ਨੂੰ ਵੀ ਸਮਝਾਉਣਾ ਚਾਹੀਦਾ ਵੀ ਐਵੇਂ ਤੀਜੇ ਦਿਨ ਮੋਟਰਸਾਈਕਲ ਦੀ ਇੱਜ਼ਤ ਨਾ ਕਰੋ ਭਾਈ, ਜੋ ਘਰ ਦੇ ਵਿੱਚ ਸਾਧਨ ਹੈਗੇ ਉਹਨਾਂ ਨਾਲ ਸਾਰੋ, ਇਹ ਵੀ ਨੀ ਵੀ ਤੁਹਾਡੇ ਕੋਲ ਹੈਗਾ ਆ ਤੇ ਤੁਸੀਂ ਨਹੀਂ ਕਰਨਾ, ਉਦੋਂ ਖਰਚੋ ਵੀ, ਪਰ ਇਹ ਨੀ ਵੀ ਆਪਣੇ ਉਹ ਕਹਿੰਦੇ ਹੁੰਦੇ ਅੱਡੀਆਂ ਚੱਕ ਕੇ ਫਾਹਾ ਲੈਣਾ, ਸਟੋਨ ਵੀ ਉੱਚਾ ਰੱਖ ਲੈਣਾ, ਅੱਡੀਆਂ ਚੱਕ ਕੇ ਫਾਹਾ ਵੀ ਲੈਣਾ, ਉਹ ਫਿਰ ਮਾੜੀ ਗੱਲ ਆ।
1: ਸਾਡੇ ਮੋਟਰਸਾਈਕਲਾਂ ਦੇ ਜਵਾਕ ਪੂਰੇ ਦੇ ਪੱਠੇ ਲੈਣ ਤੁਰੇ
0: ਹਾਂ, ਦੱਸੋ
1: ਕਿੱਥੇ ਦੀ ਗੱਲ ਹੈ,
0: ਇਹ ਸਾਰਾ ਕੁਛ ਆਪਾਂ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ। ਅੱਛਾ ਇਹ ਤਾਂ ਆਪਾਂ ਕਰਨਾ ਹੀ ਹੈ, ਕੰਮ ਹੋਰ ਵੀ ਕਰਨ ਵਾਲਾ,
1: ਅੱਛਾ
0: ਗੀਤ ਸੁਣਾਈਏ ਕੋਈ,
1: ਸੁਣਾ ਦਿਓ।
0: ਹਾਂ ਲਓ ਸੁਣੋ ਫਿਰ ਗੀਤ ਸੁਣੋ ਜੀ,
1: ਸੁਣਾਓ ਜੀ।
0: ਹਾਂ

0: ਜੀ ਸ਼ਿੰਦਾਰਾ ਸਿੰਘ ਜੀ ਸੁਣਿਆ ਗਾਣਾ ਜੀ
1: ਬਿਲਕੁਲ ਸੁਣਿਆ ਜੀ
0: ਦੇਖੋ ਗੱਲ ਹੈਗੀ ਏਦਾਂ ਪਈ ਆਪਾਂ ਜਿੱਦਾਂ
2: ਜਿੱਦਾਂ 15 ਅਗਸਤ ਵੱਲ ਵੱਧਦੇ ਜਾਂਦੇ ਹਾਂ ਨਾ
3: ਜੀ ਜੀ
2: ਉਦਾਂ ਉਦਾਂ ਹੀ ਜਿਹੜਾ ਸਾਡਾ ਜਿਹੜਾ ਆਜ਼ਾਦੀ ਦੇ ਘੁਲਾਟੀਏ ਹੈ ਉਹਨਾਂ ਦੇ ਸਾਡਾ ਸਿਰ ਹੋਰ ਨੀਵਾਂ ਹੁੰਦਾ ਜਾਂਦਾ
3: ਬਿਲਕੁਲ ਹੁੰਦਾ ਜੀ ਦੇਖੋ ਉਹਨਾਂ ਦੀ ਬਦੌਲਤ ਅਸੀਂ ਸੁੱਖ ਦਾ ਸਾਹ ਲੈਣ ਰਹੇ ਹਾਂ
2: ਜੀ
3: ਕਿੰਨੇ ਅੰਦੋਲਨ ਹੋਏ ਆ 1857 ਤੋਂ ਲੈ ਕੇ 1947 ਤੱਕ ਜਿੰਨੇ ਅੰਦੋਲਨ ਹੋਏ ਆ
2: ਜੀ
3: ਤੇ ਸਾਡੇ ਦੇਸ਼ ਵਾਸੀਆਂ ਨੇ ਵੱਧ ਤੋਂ ਵੱਧ ਹਿੱਸਾ ਪਾਇਆ ਉੱਤੇ ਕਿੰਨੀਆਂ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਸਾਡੇ ਲਈ
2: ਜੀ
3: ਸੋ ਅਸੀਂ ਸੁੱਖ ਦਾ ਸਾਹ ਜਿਹੜਾ ਮਾਣਦੇ ਪਏ ਆ ਉਹਨਾਂ ਦੀ ਬਦੌਲਤ
2: ਉਹਨਾਂ ਦੀ ਬਦੌਲਤ ਹੀ ਆ ਇਸੇ ਕਰਕੇ ਅੱਜ ਆਪਾਂ ਤੁਹਾਨੂੰ ਇੱਕ ਰੂਪਕ ਸੁਣਾਉਣਾ
3: ਅੱਛਾ ਜੀ
2: ਆਜ਼ਾਦੀ ਸੰਗਰਾਮ ਤੇ ਭਾਵੇਂ ਛੱਡੋ ਅੰਦੋਲਨ
3: ਅੱਛਾ ਜੀ
2: ਇਹ ਰੂਪਕ ਸੁਣਦੇ ਹਾਂ ਜੀ
3: ਸੁਣਾਓ ਜੀ
4: ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ

9 अगस्त 1942 ਦਾ ਦਿਨ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਖਾਸ ਅਹਿਮੀਅਤ ਰੱਖਦਾ ਹੈ। ਗਾਂਧੀ ਜੀ ਨੇ ਅੰਗਰੇਜ਼ੀ ਸਰਕਾਰ ਨੂੰ ਗੱਲਬਾਤ ਦੀ ਮੇਜ਼ ਉੱਪਰ ਲਿਆਉਣ ਤੇ ਭਾਰਤ ਨੂੰ ਫੌਰਨ ਆਜ਼ਾਦੀ ਦੇਣ ਦੀ ਖਾਤਰ ਨਾਗਰਿਕ ਤੌਰ ਤੇ ਪੂਰਨ ਨਾਫਰਮਾਨੀ ਕਰਦਿਆਂ ਭਾਰਤ ਛੱਡੋ ਲਹਿਰ ਦਾ ਨਾਰਾ ਬੁਲੰਦ ਕੀਤਾ। 1942 ਤੱਕ ਭਾਰਤੀ ਲੋਕ ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ਾਂ ਦੀ ਹਮਾਇਤ ਦੇ ਮਾਮਲੇ ਤੇ ਵੰਡੇ ਹੋਏ ਸਨ, ਕਿਉਂਕਿ ਉਸ ਵੇਲੇ ਦੇ ਅੰਗਰੇਜ਼ ਵਾਇਸਰਾਏ ਲਾਰਡ ਲੇਥਗੋਅ ਨੇ ਬਿਨਾਂ ਕਿਸੇ ਨਾਲ ਸਲਾਹ ਕੀਤਿਆਂ ਭਾਰਤ ਨੂੰ ਵੀ ਦੂਜੇ ਵਿਸ਼ਵ ਯੁੱਧ ਵਿੱਚ ਸ਼ਾਮਲ ਕਰ ਦਿੱਤਾ ਸੀ। ਜੰਗ ਸ਼ੁਰੂ ਹੋਣ ਤੇ ਸਿਰਫ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਜਪਾਨੀਆਂ ਦੀ ਮਦਦ ਨਾਲ ਭਾਰਤੀ ਰਾਸ਼ਟਰੀ ਸੈਨਾ ਤਿਆਰ ਕਰਕੇ ਅੰਗਰੇਜ਼ਾਂ ਖਿਲਾਫ ਲੜਾਈ ਦੀ ਘੋਸ਼ਣਾ ਕੀਤੀ ਤਾਂ ਜੋ ਉਨ੍ਹਾਂ ਤੇ ਇਸ ਮੌਕੇ ਦਬਾਅ ਪਾ ਕੇ ਦੇਸ਼ ਲਈ ਆਜ਼ਾਦੀ ਹਾਸਲ ਕੀਤੀ ਜਾ ਸਕੇ।

1942 ਵਿੱਚ ਕਾਂਗਰਸ ਤੇ ਭਾਰਤੀਆਂ ਦੇ ਦੂਜੇ ਵਿਸ਼ਵ ਯੁੱਧ ਦੌਰਾਨ ਸਮਰਥਨ ਤੇ ਸਹਿਯੋਗ ਲੈਣ ਲਈ ਅੰਗਰੇਜ਼ੀ ਸਰਕਾਰ ਨੇ ਭਾਰਤੀਆਂ ਨਾਲ ਗੱਲਬਾਤ ਕਰਨ ਲਈ ਸਟੈਫਰਡ ਕ੍ਰਿਪਸ ਦੀ ਪ੍ਰਧਾਨਗੀ ਹੇਠ ਕ੍ਰਿਪਸ ਮਿਸ਼ਨ ਨੂੰ ਭਾਰਤ ਭੇਜਿਆ। ਇਸ ਮਿਸ਼ਨ ਦਾ ਮਕਸਦ ਜੰਗ ਦੌਰਾਨ ਭਾਰਤ ਦੀ ਮੁਕੰਮਲ ਹਮਾਇਤ ਹਾਸਲ ਕਰਨਾ ਤੇ ਬਦਲੇ ਚੁਣੇ ਗਏ ਭਾਰਤੀ ਪ੍ਰਤੀਨਿਧੀਆਂ ਨੂੰ ਸਰਕਾਰ ਬਣਾਉਣ ਲਈ ਸ਼ਕਤੀਆਂ ਦੀ ਵੰਡ ਕਰਨਾ ਸੀ, ਪਰ ਇਹ ਮਿਸ਼ਨ ਫੇਲ ਹੋ ਗਿਆ ਕਿਉਂਕਿ ਇਸ ਨੇ ਭਾਰਤੀਆਂ ਦੇ ਸਵੈ ਸ਼ਾਸਨ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਤੇ ਇਸ ਬਾਰੇ ਵੀ ਖੁੱਲ ਕੇ ਨਹੀਂ ਦੱਸਿਆ ਕਿ ਕਿੰਨੀਆਂ ਸ਼ਕਤੀਆਂ ਚੁਣੀਆਂ ਗਈਆਂ ਸਰਕਾਰਾਂ ਨੂੰ ਦਿੱਤੀਆਂ ਜਾਣਗੀਆਂ। ਇਸ ਕਰਕੇ 14 ਜੁਲਾਈ 1942 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਨੇ ਅੰਗਰੇਜ਼ੀ ਰਾਜ ਤੋਂ ਪੂਰੀ ਸੁਤੰਤਰਤਾ ਦੀ ਪ੍ਰਾਪਤੀ ਦਾ ਮਤਾ ਪਾਸ ਕਰ ਦਿੱਤਾ ਤੇ ਇਹ ਵੀ ਆਖਿਆ ਜੇਕਰ ਅੰਗਰੇਜ਼ੀ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ ਇੱਕ ਵੱਡੇ ਪੱਧਰ ਤੇ ਨਾਗਰਿਕ ਨਾਫਰਮਾਨੀ ਲਹਿਰ ਵੀ ਚਲਾਈ ਜਾਏਗੀ। ਕੁਝ ਛੋਟੇ ਦਲਾਂ ਨੇ ਕਾਂਗਰਸ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ, ਜਿਨ੍ਹਾਂ ਵਿੱਚ ਮੁਸਲਿਮ ਲੀਗ ਤੇ ਭਾਰਤੀ ਕਮਿਊਨਿਸਟ ਪਾਰਟੀ ਤੇ ਹਿੰਦੂ ਮਹਾਸਭਾ ਪ੍ਰਮੁੱਖ ਸਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਬੰਬੇ ਅਧਿਵੇਸ਼ਨ ਚ 8 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਦਾ ਮਤਾ ਪਾਸ ਕਰ ਦਿੱਤਾ ਗਿਆ।

ਗਵਾਲੀਆ ਟੈਂਕ ਵਿਖੇ ਗਾਂਧੀ ਜੀ ਨੇ ਭਾਰਤੀਆਂ ਨੂੰ ਅਹਿੰਸਾ ਪੂਰਨ ਨਾਗਰਿਕ ਨਾਫਰਮਾਨੀ ਲਹਿਰ ਚਲਾਉਣ ਦਾ ਸੱਦਾ ਦਿੱਤਾ ਜਿਸ ਦਾ ਕਾਫੀ ਭਰਵਾਂ ਹੁੰਗਾਰਾ ਮਿਲਿਆ। ਅਗਲੇ ਦਿਨ ਯਾਨੀ 9 ਅਗਸਤ ਨੂੰ ਕਾਂਗਰਸ ਦੀ ਕਾਰਜਕਾਰੀ ਸਮਿਤੀ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਸਰਕਾਰ ਨੇ ਅਹਿਮਦ ਨਗਰ ਕਿਲੇ ਵਿੱਚ ਭੇਜ ਦਿੱਤਾ ਤੇ ਗਾਂਧੀ ਜੀ ਨੂੰ ਪੁਣੇ ਦੇ ਆਗਾ ਖਾਨ ਮਹਿਲ ਵਿੱਚ ਕੈਦ ਕਰ ਦਿੱਤਾ ਗਿਆ। ਇੱਕ ਕਾਂਗਰਸ ਕਾਰਜਕਰਤਾ ਅਰੁਣਾ ਆਸਫ ਅਲੀ ਨੇ 9 ਅਗਸਤ ਨੂੰ ਕਾਂਗਰਸ ਕਮੇਟੀ ਦੇ ਅਧਿਵੇਸ਼ਨ ਦੀ ਪ੍ਰਧਾਨਗੀ ਕਰਕੇ ਝੰਡਾ ਲਹਿਰਾਇਆ ਤੇ ਬਾਅਦ ਵਿੱਚ ਅੰਗਰੇਜ਼ੀ ਹਕੂਮਤ ਨੇ ਕਾਂਗਰਸ ਤੇ ਪਾਬੰਦੀ ਲਗਾ ਦਿੱਤੀ। ਸਾਰੇ ਕਾਂਗਰਸੀ ਨੇਤਾਵਾਂ ਦੇ ਜੇਲ੍ਹ ਵਿੱਚ ਹੋਣ ਕਰਕੇ ਲਹਿਰ ਨੂੰ ਫੇਰ ਵੀ ਆਮ ਜਨਤਾ ਤੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਸੀ। ਹੜਤਾਲਾਂ ਕੀਤੀਆਂ ਗਈਆਂ, ਸਰਕਾਰੀ ਇਮਾਰਤਾਂ ਨੂੰ ਅੱਗ ਲਾਈ ਗਈ, ਬਿਜਲੀ, ਟਰਾਂਸਪੋਰਟ ਤੇ ਸੰਚਾਰ ਸਾਧਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਲਹਿਰ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਨਹੀਂ ਚੱਲ ਰਹੀ ਸੀ, ਕੁਝ ਥਾਵਾਂ ਤੇ ਬੰਬ ਧਮਾਕੇ ਵੀ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਕਸਬੇ ਬਲਿਆ ਵਿਖੇ ਤਾਂ ਲੋਕਾਂ ਨੇ ਪੂਰੀ ਤਰ੍ਹਾਂ ਅੰਗਰੇਜ਼ੀ ਸਰਕਾਰ ਦਾ ਕੰਟਰੋਲ ਖਤਮ ਕਰ ਦਿੱਤਾ। ਅੰਗਰੇਜ਼ਾਂ ਨੇ ਆਪਣੀ ਕਾਰਵਾਈ ਤੇਜ਼ ਕਰਦਿਆਂ ਕਰੀਬ 1 ਲੱਖ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲੋਕਾਂ ਉੱਪਰ ਭਾਰੀ ਜੁਰਮਾਨੇ ਲਗਾਏ ਗਏ, ਸ਼ਰੇਆਮ ਕੋੜੇ ਬਰਸਾਏ ਗਏ। ਕਿੰਨੇ ਹਜ਼ਾਰ ਲੋਕ ਪੁਲਿਸ ਤੇ ਫੌਜ ਦੀ ਗੋਲੀਬਾਰੀ ਚ ਸ਼ਹੀਦ ਹੋ ਗਏ। ਕਈ ਭਾਰਤੀ ਨੇਤਾ ਚੋਰੀ ਛੁਪੇ ਤਿਆਰ ਕੀਤੇ ਗਏ ਰੇਡੀਓ ਸਟੇਸ਼ਨਾਂ ਤੋਂ ਜਨਤਾ ਨੂੰ ਲਹਿਰ ਜਾਰੀ ਰੱਖਣ ਲਈ ਸੰਬੋਧਨ ਕਰਦੇ ਰਹੇ। ਪੂਰੀ ਕਾਂਗਰਸ ਸਰਕਾਰ ਦਾ 3 ਸਾਲ ਤੱਕ ਦੁਨੀਆ ਨਾਲ ਸੰਪਰਕ ਕੱਟਿਆ ਰਿਹਾ। ਗਾਂਧੀ ਜੀ ਨੇ ਖਰਾਬ ਸਿਹਤ ਹੁੰਦੇ ਹੋਇਆਂ ਵੀ 21 ਦਿਨ ਦਾ ਉਪਵਾਸ ਰੱਖਿਆ ਤੇ ਉਹਨਾਂ ਦੀ ਸਿਹਤ ਹੋਰ ਖਰਾਬ ਹੋ ਜਾਣ ਤੇ ਉਹਨਾਂ ਨੂੰ 1944 ਵਿੱਚ ਰਿਹਾ ਕਰ ਦਿੱਤਾ ਗਿਆ।

40 ਦੇ ਸ਼ੁਰੂ ਤੱਕ ਤਕਰੀਬਨ ਪੂਰੇ ਭਾਰਤ ਵਿੱਚ ਸ਼ਾਂਤੀ ਸਥਾਪਿਤ ਹੋ ਗਈ ਸੀ। ਚਾਹੇ ਇਹ ਲਹਿਰ ਪੂਰੀ ਤਰ੍ਹਾਂ ਕਾਮਯਾਬ ਨਹੀਂ ਰਹੀ, ਪਰ ਇਸ ਨੇ ਅੰਗਰੇਜ਼ੀ ਸਰਕਾਰ ਨੂੰ ਉਸ ਵੇਲੇ ਚੱਲ ਰਹੇ ਦੂਜੇ

ਸੰਘਰਸ਼ ਦੌਰਾਨ ਕਾਫੀ ਪਰੇਸ਼ਾਨ ਕੀਤਾ। ਸਤਾਰਾ, ਤਾਲਚਰ ਤੇ ਮਿਦਨਾਪੁਰ ਆਦਿ ਇਲਾਕਿਆਂ ਵਿਚ ਤਾਂ ਜਨਤਾ ਨੇ ਆਪਣੀ ਸਮਾਨਾਂਤਰ ਸਰਕਾਰ ਵੀ ਬਣਾ ਲਈ ਸੀ। ਇਸ ਲਹਿਰ ਦੀ ਸਭ ਤੋਂ ਵੱਡੀ ਕਾਮਯਾਬੀ ਆਮ ਲੋਕਾਂ ਦਾ ਭਾਰੀ ਗਿਣਤੀ ਚ ਇਸ ਨਾਲ ਜੁੜਨਾ ਸੀ ਤੇ 1857 ਦੇ ਸੁਤੰਤਰਤਾ ਸੰਗਰਾਮ ਤੋਂ ਬਾਅਦ ਇਹ ਦੂਜੀ ਵੱਡੀ ਪੱਧਰ ਵਾਲੀ ਲਹਿਰ ਸੀ ਜਿਸ ਨੇ ਭਾਰਤੀਆਂ ਨੂੰ ਸਵੈ ਸ਼ਾਸਨ ਦੀ ਮੰਗ ਹੋਰ ਵੀ ਜ਼ਿਆਦਾ ਜੋਸ਼ ਤੇ ਜਨੂਨ ਨਾਲ ਕਰਨ ਲਈ ਪ੍ਰੇਰਿਤ ਕੀਤਾ। 1945 ਚ ਆਜ਼ਾਦ ਹਿੰਦ ਫੌਜ ਦੇ ਸਿਪਾਹੀਆਂ ਤੇ ਚਲਾਏ ਗਏ ਮੁਕਦਮੇ ਤੇ ਬੰਬਈ ਜਲ ਸੈਨਾ ਦੇ ਭਾਰਤੀ ਫੌਜੀਆਂ ਦੀ ਬਗਾਵਤ ਆਦਿ ਨੇ ਅੰਗਰੇਜ਼ੀ ਸਰਕਾਰ ਨੂੰ ਭਾਰਤ ਨੂੰ ਆਜ਼ਾਦੀ ਦੇਣ ਵਾਸਤੇ ਸੋਚਣ ਲਈ ਮਜਬੂਰ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਅੰਤ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਪ੍ਰਾਪਤ

0: ਹਾਂਜੀ ਤੇਜਾ ਸਿੰਘ ਜੀ
1: ਹਾਂਜੀ ਸ਼ਿੰਗਾਰਾ ਸਿੰਘ ਜੀ ਸੋ ਕੱਲ ਦੇ ਪ੍ਰੋਗਰਾਮ ਆਏ ਆ ਜੀ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਬਾਸਮਤੀ ਦੀ ਦੇਖਭਾਲ ਇਸ ਵਿਸ਼ੇ ਤੇ ਗੱਲਬਾਤ ਹੋਏਗੀ
0: ਜੀ
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਆਜ਼ਾਦੀ ਸੰਗਰਾਮ ਤੇ ਕਕੋਰੀ ਕਾਂਡ
0: ਅੱਛਾ ਜੀ
1: ਇਹ ਵਾਰਤਾ ਸੁਣਾਈ ਜਾਏਗੀ ਸੁਰੇਸ਼ ਅਰੋੜਾ ਹੁਣੀ ਗੱਲਬਾਤ ਕੀਤੀ ਸੀ
0: ਜੀ
1: ਇਹ ਤੋਂ ਇਲਾਵਾ ਪਾਪੂਲਰ ਦੀ ਕਾਸ਼ਤ ਡਾਕਟਰ ਅੰਕੁਰਪ੍ਰੀਤ ਹੁਣੀ ਆਏ ਸੀਗੇ
0: ਜੀ
1: ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਡਾਕਟਰ ਰਕੇਸ਼ ਕੁਮਾਰ ਹੁਣੀ ਸਾਨਾ ਬਰਸਾਤਾਂ ਚ ਸਬਜ਼ੀਆਂ ਦੇ ਕੀੜੇ
0: ਅੱਛਾ ਜੀ
1: ਇਸ ਵਿਸ਼ੇ ਤੇ ਗੱਲਾਂ ਬਾਤਾਂ ਕੀਤੀਆਂ ਉਹ ਸੁਣਾਈਆਂ ਜਾਣਗੀਆਂ ਇਸ ਤੋਂ ਬਿਨਾਂ ਗੀਤ ਸੰਗੀਤ ਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਤਾਂ ਆਪਣੀਆਂ ਹੋਣਗੀਆਂ ਜੀ
0: ਮੌਸਮ ਕੀ ਕਹਿੰਦਾ ਜੀ
1: ਮੌਸਮ ਕਹਿੰਦਾ ਵੀ ਮੈਂ ਹਲੇ ਰਲਿਆ ਮਿਲਿਆ ਆਈ ਹਾਂ ਪੈ ਵੀ ਸਕਦਾ ਨਹੀਂ ਵੀ ਪੈ ਸਕਦਾ
0: ਅੱਛਾ
1: ਤੇ ਆਪਾਂ ਨੂੰ ਹੁਣ ਚੱਲਣਾ ਚਾਹੀਦਾ ਜੀ ਜੈ ਹਿੰਦ।

ਮਿਲਜੀ ਵਾਹਿ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮਾ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨਾ। ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ ਵੰਡ ਵੰਡ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਹਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਏ ਤਾਂ ਦੇਗ ਤੇਗ ਫਤਿਹ।

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ

ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

0: ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗਨੇਂਦਰੀ ਤਗਨਾ ਨਾਰੀ ਪਲਕੇ ਥਪਵੈਨ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੀਵਾ ਤਗਨਾ ਹੱਥੀ।

ਸਲੋਕ ਮਹਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਤੋਤੀ ਟਿਕਾ ਤੇ ਜਪ ਮਾਲੇ ਤਾਨ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਤੇ ਬਾ ਸੰਜਮ ਤੁਰਕਾ।

ಯಾರ ಸಂತನ ಕಾಡಿನ ದೂರ ನಾನು ಕುಡ್ರೆ ಪರಪೂರ್ ಮತ್ತೆ ಕಾಯಿ ಹತ್ತು ಛೂರಿ ಜಗತ್ ಕಸಾಯಿ ನಮಸ್ತರ ಕಾರವೇ ಪ್ರವಾಣ ಮಲಿಷ್ಠಾನ ಲ ಪೂಜೆ ਪ੍ਰਾਣ ਆਪਾਖਿਆ ਕਾ ਪੁੱਠਾ ਬੱਕਰਾ ਖਾਣਾ ਚਮਕੇ ਉੱਪਰ ਕਸੈਨਾ ਜਾਣਾ ਦੇਖਾ ਚਮਕਾ ਕੱਡੀ ਕਾਰ ਉੱਪਰੇ ਬੈਠੇ ਕੁੜਿਆਰ ਮਤ ਪਟੈ ਵੀ ਮਤ ਪਟੈ ਇਹ ਅੰਨ ਸਾਡਾ ਪਟੈ ਫਿਟੈ ਫਿਟ ਕਰੇ ਮਨ ਜੁਠੈ ਚੁਲੀ ਪਰੇ ਨਾਨਕ ਸੱਚ ਧਿਆਈਐ ਸੱਚ ਹੋਵੇ ਤਾਂ ਸੱਚ ਪਈਏ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਚਲਾਇਦਾ ਆਪਣੀ ਬੜਿਆ

ਵੜ ਜਿੱਤੇ ਅੰਦਰ ਸਭ ਤੋਂ ਬੇਕਦਰੀ ਹੇਠ ਲਾਏਗਾ ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਏ।